0: ਨਲ ਕੇ ਚੈ ਦੋਸਤੀ ਸਭ ਜਗ ਚਲਨਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਉਬੈ ਪੂ ਨਾਨਕ ਵਖਾਣੇ ਬੇਨਤੀ ਉਦਵਾਚ ਕੂੜੋ ਕੂੜ ਮਹੱਲਾ ਪਹਿਲਾ
1: ਸੱਚਤਾ ਬਰਜਾਣੇ।

dağıtmıştı bir yerine.

0: ਤਾਂ ਉਗਵੈ ਰੁੱਤੀ ਹੋ ਰੁੱਤ ਹੋਏ। ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ। ਪੈ ਵਿੱਚ ਕੁੰਭ ਚੜਾਈ ਹੈ ਸ਼ਰਮ ਪਾਹ ਤਨ ਹੋਏ। ਨਾਨਕ ਪੱਤੀ ਜੇਰ ਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ।
1: ਲਗ ਪਗ

ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਅਕਲਾਂ ਭਰਪੂਰ ਆ। ਤੂੰ ਸੱਚਾ ਸਾਹਿਬ ਸਿੱਤ ਸੰਭਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰਿਆ ਮਹਲਾ ਦੂਜਾ।

ਵਾਹ ਜੁਗ ਜੁਗ ਫੇਰ ਬਟਾਈਏ ਗਿਆਨੀ ਬੁਝੇਤਾ ਹੈ ਸਤਿਯੁਗ ਰਥ ਸੰਤੋਖ ਕਾ ਧਰਮ ਗਿਰਥ ਵਾਹੋ ਤ੍ਰਿਤੀ ਰਥ ਜਤੇ ਕਾ ਜੋਰ ਗ੍ਰਿਥ ਵਾਹੋ ਦੁਆਪਰ ਰਥ ਤਪੇ ਕਾ ਸਤ ਗ੍ਰਿਥ ਵਾਹੋ ਕਾਲਯੁਗ ਰਥ ਅਗਨ ਕਾ ਊੜ ਗ੍ਰਿਥ ਵਾਹੋ ਮਹਲਾ ਪਹਿਲਾ।

ever say that to you, just know.

kaki tarik.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ

ਅੰ ਗੁਰ ਪ੍ਰਸਾਦ ਕਲ ਆਈ ਕੁੱਤੇ ਮੂਈ ਖਾਜ ਹੋਇਆ ਮੁਰਦਾਰ ਗੁਸਾਈ।

ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤੇ ਨਾੜੀ ਜਾਈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ

ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੱਪੈ ਦੁੱਧ ਪਿਆਲੀਐ ਵੇਹ ਮੁਖੋਂ ਸੱਟੈ ਪੱਥਰ ਪਾਣੀ ਰੱਖੀਐ ਮਨ ਹੱਠ ਨ ਘਟੈ ਚੋਆ ਚੰਦਨ ਪਰ ਹਰੈ ਖਰ ਖੇ ਪਲਟੈ ਪੱਥਰ ਪਾਣੀ ਰੱਖੀਐ ਮਨ ਹੱਠ ਨ ਘਟੈ ਚੋਆ ਚੰਦਨ ਪਰ ਹਰੈ ਖਰ ਖੇ ਪਲਟੈ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਹੋ ਰਤ ਪਿਤ ਕੁੱਤਿਓ ਚੱਟ ਜਾਓ ਚਾਕਰ ਨਹਿੰਦਾ ਪਾਇਨ ਕਾਹੋ ਰਤ ਪਿਤ ਕੁੱਤਿਓ ਚੱਟ ਜਾਓ ਬੇਸ਼ੁਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਗੁਰੂ ਗਰੀਬ ਨਿਵਾਜ ਚਬਰ ਛਤਰ ਤਖਤ ਦੇ ਮਾਲਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ। ਆਹੋ ਗੁਰੂ ਪਿਆਰ ਵਾਲਿਓ ਜੋ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸ਼ਰਵਣ ਕਰਦੀਆਂ ਹੋ ਉਹ ਚੱਲ ਰਹੇ ਲੜੀਵਾਰ ਗੁਰਬਾਣੀ ਵਿਚਾਰਾਂ ਤਿਨ੍ਹਾਂ ਦੇ ਨਾਲ ਆਪਾਂ ਗੁਰੂ ਬਖਸ਼ੀ ਮਤ ਮੁਤਾਬਕ ਸਾਂਝ ਪਾਉਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਗੁਰੂ ਬਾਬਾ ਜੀ ਆਪ ਕਿਰਪਾ ਕਰਕੇ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਪਾਵਨ ਇਤਿਹਾਸ ਦੀਆਂ ਵਿਚਾਰਾਂ ਸਤਿਗੁਰੂ ਆਪ ਕਰਵਾ ਲੈਣ।
ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਾਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ, ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ

0: ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਬਿਹਾਗੜਾ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 544 ਔਰ 45 ਦੇ ਉੱਪਰ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਬਚਨ ਸੁਭਾਏਮਾਨ ਨੇ। ਜਿਸ ਸ਼ਬਦ ਦੇ ਕੁੱਲ 4 ਪਦੇ ਗੁਰੂ ਸਾਹਿਬ ਨੇ ਬਖਸ਼ੇ, ਪਹਿਲੇ 2 ਪਦਿਆਂ ਦੀ ਵਿਚਾਰ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ ਔਰ ਰਹਿੰਦੇ 2 ਪਦਿਆਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ 3 ਪਦੇ ਦੀ ਆਰੰਭਤਾ ਕਰਦਿਆਂ ਅੰਮ੍ਰਿਤ ਬਾਣੀ ਦੇ ਨਾਲ ਸਾਂਝ ਦਾ ਜ਼ਿਕਰ ਕੀਤਾ। ਸਤਿਗੁਰੂ ਕਹਿੰਦੇ ਵੀ ਇਹ ਅੰਮ੍ਰਿਤ ਬਾਣੀ ਵੱਡਿਆਂ ਭਾਗਾਂ ਵਾਲਾ ਸੁਣਦਾ ਹੈ, ਗੁਰੂ ਉਪਦੇਸ਼ ਵੱਡਿਆਂ ਭਾਗਾਂ ਵਾਲਾ ਸੁਣਦਾ ਹੈ। ਜਿੱਥੇ ਸੁਣਦਾ ਵੱਡਿਆਂ ਭਾਗਾਂ ਵਾਲਾ ਹੈ ਉੱਥੇ ਚੇਤਾ ਰੱਖੋ ਉਹ ਉਦੋਂ ਵੀ ਵੱਡਿਆਂ ਭਾਗਾਂ ਵਾਲਾ ਜਿਹੜਾ ਇਹਨੂੰ ਮੰਨ ਲੈਂਦਾ ਹੈ। ਬਸ ਉਸੇ ਰੂਪ ਦੇ ਵਿੱਚ ਜੀ ਗੁਰੂ ਸਾਹਿਬ ਕਹਿੰਦੇ ਵੀ ਜਿਹਨੇ ਇਸ ਪਾਵਨ ਉਪਦੇਸ਼ ਨੂੰ ਸੁਣ ਲਿਆ, ਮੰਨ ਲਿਆ, ਉਹਦੀ ਕਹਾਣੀ ਇਕੱਠ ਬਣ ਜਾਂਦੀ ਹੈ, ਫਿਰ ਉਹ ਕਥਿਆ ਨਹੀਂ ਜਾਂਦਾ, ਉਹ ਸਥਿਰ ਹੋ ਜਾਂਦਾ, ਸਦੀਵ ਸਥਿਰ ਹੋ ਜਾਂਦਾ ਹੈ। ਕਲਾ ਕਲੇਸ਼ ਜੀਵਨ ਵਿੱਚੋਂ ਬਿਣਸ ਜਾਂਦੇ ਨੇ। ਇਸ ਤਰ੍ਹਾਂ ਦਾ ਜਿਹੜਾ ਪ੍ਰਕਰਨ ਜੀ ਅੱਜ ਗੁਰੂ ਸਾਹਿਬ ਇਹਨਾਂ ਪਾਵਨ ਬਚਨਾਂ ਰਾਹੀਂ ਬਖਸ਼ ਰਹੇ ਨੇ। ਸਤਿਗੁਰੂ ਜੀ ਨੇ ਪਹਿਲਾਂ ਸ਼ਬਦ ਆਰੰਭ ਕੀਤਾ ਜੀ 3 ਪਦੇ ਤੋਂ, ਕਹਿੰਦੇ ਸੁਣ ਵੱਡ ਭਾਗੀ ਆ ਕਿ ਹਰ ਅੰਮ੍ਰਿਤ ਬਾਣੀ ਰਾਮ। ਹੇ ਵੱਡਿਆਂ ਭਾਗਾਂ ਵਾਲੇ ਜੀਵ, ਅਕਾਲ ਪੁਰਖ ਪਰਮੇਸ਼ਵਰ ਦੀ ਅੰਮ੍ਰਿਤ ਰੂਪ ਬਾਣੀ ਨੂੰ ਸੁਣ। ਹੁਣ ਇੱਕ ਇੱਥੇ ਬਚਨ ਕਰਦਾ ਚੱਲਾਂ, ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਨਾ ਜੀ ਗੁਰਬਾਣੀ ਦੇ ਰਾਹੀਂ ਵਾਰ ਵਾਰ ਬਾਣੀ ਨੂੰ ਅੰਮ੍ਰਿਤ ਰੂਪ ਵਿੱਚ ਸਮਝਾਇਆ। ਵਾਰ ਵਾਰ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਵੀ ਬਾਣੀ ਅੰਮ੍ਰਿਤ ਹੈ। ਅਤੇ ਅੰਮ੍ਰਿਤ ਦਾ ਜਦੋਂ ਅੱਖਰੀ ਅਰਥ ਕਰੀਏ ਤਾਂ ਉਹ ਜਿਹੜਾ ਮ੍ਰਿਤਿਯੂ ਤੋਂ ਰਹਿਤ ਹੈ, ਜਿਹੜਾ ਮਰੇਗਾ ਨਹੀਂ। ਫਿਰ ਗੁਰੂ ਸਾਹਿਬ ਨੇ ਇਕੱਲਾ ਇਹ ਨਹੀਂ ਕਿਹਾ ਵੀ ਅੰਮ੍ਰਿਤ ਬਾਣੀ, ਨਾਲ ਮਾਲਕ ਪਾਤਸ਼ਾਹ ਨੇ ਇਹ ਵੀ ਕਿਹਾ ਵੀ ਜਿਹੜਾ ਅੰਮ੍ਰਿਤ ਬਾਣੀ ਨਾਲ ਸਾਂਝ ਪਾਉਂਦਾ ਹੈ, ਸਾਂਝ ਪਾਉਂਦਾ ਜਿਹੜਾ, ਹੁਣ ਸੁਭਾਵਿਕ ਜਿਹੀ ਗੱਲ ਹੈ, ਬਾਣੀ ਅੰਮ੍ਰਿਤ ਹੈ, ਮ੍ਰਿਤਯੂ ਤੋਂ ਰਹਿਤ ਹੈ। ਅਕਾਲ ਪੁਰਖ ਦਾ ਹੁਕਮ, ਅਕਾਲ ਪੁਰਖ ਦਾ ਉਪਦੇਸ਼ ਕੀ ਹੈ? ਮ੍ਰਿਤਯੂ ਤੋਂ ਰਹਿਤ। ਉਹ ਮਰੇਗਾ ਥੋੜ੍ਹੀ, ਉਹ ਹਟੇਗਾ ਥੋੜ੍ਹੀ, ਉਹਦਾ ਹੁਕਮ ਤਾਂ ਵਰਤ ਰਿਹਾ, ਸਾਰੇ ਪਾਸੇ ਵਰਤ ਰਿਹਾ। ਜਿਹੜਾ ਉਹਦੇ ਹੁਕਮ ਨੂੰ ਮੰਨਦਾ, ਉਹਦੇ ਹੁਕਮ ਨੂੰ ਮੰਨਣ ਵਾਲਾ ਜੀਵ ਵੀ ਮ੍ਰਿਤਯੂ ਤੋਂ ਰਹਿਤ ਹੋ ਜਾਂਦਾ। ਉਹ ਅਧਿਆਤਮਿਕ ਮੌਤ ਮਰਦਾ ਨਹੀਂ। ਸਰੀਰਕ ਮੌਤ ਅਟਲ ਹੈ, ਇਹਨੂੰ ਅਸੀਂ ਕਦੇ ਨਹੀਂ ਟਾਲ ਸਕਦੇ। ਅਧਿਆਤਮਿਕ ਮੌਤ ਟਾਲੀ ਜਾ ਸਕਦੀ ਹੈ ਜੇ ਜੀਵ ਨੂੰ ਸੰਭਲਣ ਦੀ ਜਾਚ ਆ ਜਾਏ। ਅਧਿਆਤਮਿਕ ਮੌਤੇ ਜੀਵ ਮਰਦਾ, ਜਿਹਨੂੰ ਸੰਭਲਣ ਦੀ ਜਾਚ ਨਹੀਂ, ਅਤੇ ਜਿਹਨੂੰ ਜਾਚ ਆ ਗਈ ਉਹ ਸੰਭਲ ਜਾਂਦਾ ਹੈ, ਉਹ ਫਿਰ ਅਧਿਆਤਮਿਕ ਮੌਤ ਨਹੀਂ ਮਰਦਾ। ਗੁਰੂ ਬਾਬਾ ਜੀ ਕਹਿ ਰਹੇ, ਹੇ ਵੱਡਿਆਂ ਭਾਗਾਂ ਵਾਲੇ ਜੀਵ, ਉਸ ਅੰਮ੍ਰਿਤ ਬਾਣੀ ਨੂੰ ਸੁਣ। ਕਿਹੜੀ ਅੰਮ੍ਰਿਤ ਬਾਣੀ? ਜਿਹਨੂੰ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਪਰਮਗਤੀ ਉੱਚੀ ਅਵਸਥਾ। ਜਦੋਂ ਅੰਮ੍ਰਿਤ ਬਾਣੀ ਸੁਣੇਗਾ, ਜਿੱਥੇ ਪਰਮ ਗਤ ਹੋਏਗੀ ਉੱਥੇ ਨਾਲ ਜਲਨ ਬੁੱਝੀ ਇਹ ਮ੍ਰਿਤਯੂ ਤੋਂ ਰਹਿਤ ਕਰਦੀ ਨਾ, ਜਿਵੇਂ ਜਿਵੇਂ ਇਹਦੇ ਨਾਲ ਸਾਂਝ ਪਈ ਜਾਂਦੀ। ਜਲਨ ਬੁੱਝੀ ਸੀਤਲ ਹੋਏ ਮਨੂਆ, ਮਨ ਸ਼ੀਤਲ ਹੋ ਗਿਆ। ਜਲਨ ਬੁੱਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਇਹ ਅੰਮ੍ਰਿਤ ਬਾਣੀ ਨੂੰ ਸੁਣਨ ਦੇ ਲਾਭ ਨੇ। ਜਲਨ ਬੁੱਝ ਗਈ, ਅੰਦਰ ਤ੍ਰਿਸ਼ਨਾ ਦੀ ਲੱਗੀ ਅੱਗ, ਲਾਲਸਾਵਾਂ ਦੀ ਲੱਗੀ ਅੱਗ, ਵਿਕਾਰਾਂ ਦੀ ਲੱਗੀ ਅੱਗ ਬੁੱਝ ਗਈ। ਜਦੋਂ ਇਹ ਬੁੱਝੀ, ਮਨ ਨੂੰ ਕੀ ਮਿਲ ਗਈ? ਸ਼ਾਂਤੀ, ਟਕਾ ਮਿਲ ਗਿਆ ਮਨ। ਅਤੇ ਉਹ ਟਕਾ ਜਿਹੜਾ ਨਾ, ਉਹ ਟਕਾ ਕਿਸੇ ਹੋਰ ਵਸਤੂ ਜਾਂ ਪਦਾਰਥ ਨਾਲ ਨਹੀਂ ਮਿਲਣਾ। ਮਨ ਨੂੰ ਟਿਕਾਉਣ ਵਾਸਤੇ ਕੀ ਕਰਨਾ ਪੈਂਦਾ? ਆਪਾਂ ਸੰਸਾਰਕ ਤੌਰ 'ਤੇ ਹੀ ਸਮਝ ਲਈ ਮਨ ਨੂੰ। ਜੇ ਸੰਸਾਰਕ ਤੌਰ 'ਤੇ ਆਪਾਂ ਨੂੰ ਕੋਈ ਵੀ ਕਿਸੇ ਨਾ ਕਾਰਨ ਕਰਕੇ ਮਨ ਨੂੰ ਠੇਸ ਲੱਗੀ ਹੋਵੇ, ਮਨ ਨੂੰ ਠੋਕਰ ਵੱਜੀ, ਆਪਾਂ ਕੀ ਕਰਦੇ ਹਾਂ? ਮਨ ਨੂੰ ਧੀਰਜ ਹੀ ਦਿੰਦੇ ਹਾਂ ਨਾ ਜੀ, ਮਨ ਨੂੰ ਤਰਵਾਸ ਦਿੰਦੇ। ਉਹ ਮਨ ਨੂੰ ਤਰਵਾਸ ਕਿੱਦਾਂ ਦਿੰਦੇ? ਵਿਚਾਰਾਂ ਨਾਲ। ਮਨ ਨੂੰ ਸਮਝਾਉਂਦੇ ਹਾਂ, ਵਿਚਾਰਾਂ ਨਾਲ ਹੀ ਸਮਝਾਉਂਦੇ ਹਾਂ। ਮਨ ਨੂੰ ਦਿਲਾਸਾ ਦਿੰਦੇ ਹਾਂ ਵੀ ਕੋਈ ਗੱਲ ਨਹੀਂ ਨਾ। ਕਿੰਨੇ ਕਿੰਨੇ ਤਰ੍ਹਾਂ ਦੇ ਸ਼ਬਦ ਨੇ ਜਿਹੜੇ ਮਨ ਨੂੰ ਦਿਲਾਸਾ ਦੇਣ ਵਾਸਤੇ ਫਿਰ ਬਣੇ ਹੋਏ ਨੇ ਜਾਂ ਜੀਵ ਨੇ ਬਣਾਏ ਹੋਏ ਨੇ। ਸੰਸਾਰਕ ਤੌਰ 'ਤੇ ਵੀ ਆਪਾਂ ਮਨ ਨੂੰ ਦਿਲਾਸਾ ਦਿੱਤਾ। ਹੁਣ ਸਤਿਗੁਰੂ ਜੀ ਕਹਿ ਰਹੇ ਨੇ, ਜੇ ਤੂੰ ਆਪਣੇ ਜੀਵਨ ਦੇ ਅੰਦਰ ਵਿਕਾਰਾਂ ਦੀ ਅੱਗ ਚੁੱਕੀ ਫਿਰਦਾ, ਵਿਕਾਰਾਂ ਦੀ ਤੂੰ ਜਲਣ ਚੁੱਕੀ ਫਿਰਦਾ, ਤੇਰੇ ਮਨ ਕੋਲ ਤਰਵਾਸ ਨਹੀਂ ਹੈ। ਹੁਣ ਜੇ ਇਹਨੂੰ ਤਰਵਾਸ ਦੇਣਾ, ਤੇ ਇਹਨੂੰ ਤਰਵਾਸ ਦੇਣ ਵਾਸਤੇ ਵਿਚਾਰਾਂ 'ਤੇ ਦੇਣੀਆਂ ਹੀ ਪੈਣਗੀਆਂ। ਵਿਚਾਰ 'ਤੇ ਮਨ ਨੂੰ ਦੇਣੀ ਪਏਗੀ। ਗੁਰਬਾਣੀ ਕੀ ਹੈ? ਵਿਚਾਰ, ਉਪਦੇਸ਼। ਜਦੋਂ ਮਨ ਨੂੰ ਗੁਰਬਾਣੀ ਦੇਵਾਂਗੇ, ਮਨ ਨੂੰ ਕੀ ਹੋਏਗਾ? ਟਕਾ, ਸ਼ਾਂਤੀ। ਇਸ ਕਰਕੇ ਸੁਣ ਵੱਡ ਭਾਗ, ਇਹ ਮਾਲਕ ਨੇ ਕਿਹਾ ਜਿਹੜਾ ਸੁਣਦਾ ਉਹ ਵੱਡਿਆਂ ਭਾਗਾਂ ਵਾਲਾ ਹੈ। ਐਵੇਂ ਨਹੀਂ ਬਾਪੂ ਜੀ ਬਾਣੀ 'ਚ ਜ਼ਿਕਰ ਕਰਦਿਆਂ ਕਹਿ ਰਹੇ ਵੀ ਜਿਹੜਾ ਇਹਨੂੰ ਸੁਣਦਾ ਨਾ, ਫਿਰ ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਤਾਰੀ। ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਸੁਣ ਵੱਡ ਭਾਗੀ ਆ ਹਰ ਅੰਮ੍ਰਿਤ ਬਾਣੀ ਰਾ, ਕਹਿੰਦੇ ਅੰਮ੍ਰਿਤ ਬਾਣੀ ਹੈ। ਫਿਰ ਕਹਿੰਦੇ ਸੁਣੀ ਵੱਡਿਆਂ ਭਾਗਾਂ ਵਾਲਿਆਂ ਨੇ। ਹੁਣ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਨੇ ਨਾਲ ਬਾਣੀ 'ਚ ਇਹ ਵੀ ਜ਼ਿਕਰ ਕੀਤਾ, ਗੰਧਣ ਵੈਣ ਸੁਣੈ ਉਰਜਾਵੈ। ਇੱਕ ਪਾਸੇ ਇਹ ਵੀ ਹੈ, ਗੁਰਬਾਣੀ ਸੁਣਨੀ ਹਰ ਇੱਕ ਦੇ ਕਰਮ ਨਹੀਂ, ਬਾਣੀ ਨੂੰ ਸੁਣਨਾ ਹਰ ਇੱਕ ਦਾ ਕਰਮ ਨਹੀਂ। ਉਹ ਵੀ ਨੇ ਜਿਹੜੇ ਬਾਣੀ ਨੂੰ ਸੁਣਦਿਆਂ ਇਨਕਾਰੀ ਹੋ ਕੇ ਉਹਦੀ ਥਾਵੇਂ ਗੰਧਣ ਵੈਣ ਸੁਣਨੇ ਚੰਗੇ ਸਮਝਦੇ ਨੇ। ਤੁਸੀਂ ਆਮ ਕਰਕੇ ਵੇਖ ਲਓ, ਗੁਰੂ ਘਰ ਦੇ ਵਿੱਚ ਨਾ ਲਾਊਡ ਸਪੀਕਰ ਲੱਗੇ, ਸਾਊਂਡ ਲੱਗੇ ਹਨ, ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਇਕੱਠੇ ਹੋ ਕੇ ਆ ਜਾਂਦੇ, ਜੀ ਬੰਦ ਕਰੋ, ਬੰਦ ਕਰ ਦਿਓ, ਆਵਾਜ਼ ਬਾਹਰ ਨਹੀਂ ਆਉਣੀ ਚਾਹੀਦੀ। ਸ਼ਬਦ ਕੀ ਵਰਤਿਆ ਜਾਂਦਾ ਜੀ, ਸਾਨੂੰ ਡਿਸਟਰਬੈਂਸ ਹੁੰਦੀ ਹੈ, ਬੰਦ ਕਰ ਦਿੱਤੇ ਜਾਂਦੇ ਨੇ। ਹੁਣ ਉਸੇ ਪਿੰਡ ਵਿੱਚ ਉਸੇ ਮੁਹੱਲੇ ਵਿੱਚ ਜੇ ਕੋਈ ਰਾਤ ਉਸੇ ਵੇਲੇ ਨਾ, ਅਸੀਂ ਤਾਂ ਅੰਮ੍ਰਿਤ ਵੇਲੇ ਕਹਿਤਾ ਨਾ ਵੀ ਆਵਾਜ਼ ਨਹੀਂ ਆਉਣੀ ਚਾਹੀਦੀ ਜੀ, ਬੰਦ ਕਰ ਦਿਓ, ਉਹ ਰਾਤ ਦੇਰ ਰਾਤ ਤੱਕ ਗੰਧਣ ਵੈਣ ਵੱਜੀ ਜਾਣ, ਚੱਲੀ ਜਾਣ, ਕਦੇ ਗਿਆ ਕੋਈ ਇਕੱਠੇ ਹੋ ਕੇ ਵੀ ਅਸੀਂ ਬੰਦ ਕਰਾਉਣ ਚੱਲੇ? ਕਿਉਂ? ਹਰੇਕ ਦੇ ਵੱਸ ਦੀ ਗੱਲ ਨਹੀਂ ਨਾ। ਅਤੇ ਜਿਹੜਾ ਹੁਣ ਤੁਸੀਂ ਵੇਖੋ ਕਿਤੇ ਜੀ, ਆ ਹੁਣ ਜੇ ਹੀ ਇਹ ਸਾਰਾ ਟ੍ਰੈਂਡ ਜਿਹਾ ਚੱਲਿਆ, ਨਹੀਂ ਤਾਂ ਪਿੰਡਾਂ ਦੇ ਵਿੱਚ ਆਮ ਕਰਕੇ ਜਦੋਂ ਗੁਰੂ ਘਰ ਦੇ ਵਿੱਚੋਂ ਆਵਾਜ਼ ਆਉਣੀ ਨਾ, ਅਤੇ ਉਦੋਂ ਪਰਿਵਾਰ ਵਾਲਿਆਂ ਨੇ ਆਪਣੀਆਂ ਨੀਂਦਾਂ ਤਿਆਗ ਦੇਣੀਆਂ ਵੀ ਦਿਨ ਚੜ੍ਹਾਇਆ, ਅਤੇ ਉਹ ਉਡੀਕਦੇ ਸੀ ਵੀ ਗੁਰੂ ਘਰ ਦੇ ਵਿੱਚੋਂ ਆਵਾਜ਼ ਆਵੇ ਕਦੋਂ, ਚੰਗਾ ਸਮਝਣਾ। ਪਰ ਹੁਣ ਓਨਾ ਹੀ ਜੀਵਨ ਸਤਲ ਡਿੱਗ ਪਿਆ ਨਾ, ਜਦੋਂ ਡਿੱਗ ਪਿਆ ਫਿਰ ਅਸੀਂ ਇਹ ਕਹਿਤਾ ਵੀ ਹੁਣ ਆਵਾਜ਼ ਆਉਣੀ ਨਹੀਂ ਚਾਹੀਦੀ। ਆਮ ਕਰਕੇ ਤੁਸੀਂ ਵੇਖੋ ਹੁਣ ਉਹ ਗੁਰੂ ਘਰਾਂ ਦੀਆਂ ਇਮਾਰਤਾਂ ਦੇ ਵਿੱਚ ਹੀ ਆਵਾਜ਼ਾਂ ਰਹਿ ਗਈਆਂ, ਬਾਹਰ ਨਹੀਂ ਜਾਂਦੀਆਂ। ਬਸ ਆ ਕਾਰਨ ਹੈ। ਸਤਿਗੁਰੂ ਕਹਿੰਦੇ ਸੁਣਦਾ ਵੱਡਿਆਂ ਭਾਗਾਂ ਵਾਲਾ ਹੈ, ਬਾਣੀ ਨੂੰ ਸੁਣਦਾ ਵੀ ਵੱਡਿਆਂ ਭਾਗਾਂ ਵਾਲਾ ਹੈ। ਜਿੱਥੇ ਸੁਣਦਾ ਵੱਡਿਆਂ ਭਾਗਾਂ ਵਾਲਾ ਹੈ, ਉੱਥੇ ਜਿਨ ਕਉ ਕਰਮ ਲਿਖੀ, ਬਖਸ਼ਿਸ਼ ਭਾਗਾਂ ਵਿੱਚ ਤਿੰਨ ਤਿਸ ਹਿਰਦੇ ਸਮਾਣੀ ਰਾਮ, ਹਿਰਦੇ ਵਿੱਚ ਉਹਨਾਂ ਨੇ ਹੀ ਸਮਾਉਂਦੀ। ਜਿਹੜਾ ਵੱਡਿਆਂ ਭਾਗਾਂ ਵਾਲਾ ਸੁਣ ਰਿਹਾ, ਉਹ ਬੜੀ ਚੰਗੀ ਗੱਲ ਹੈ, ਉਹਨੇ ਬਾਣੀ ਨਾਲ ਸਾਂਝ ਪਾਈ, ਬਾਣੀ ਨੂੰ ਸੁਣਿਆ। ਪਰ ਉਹਨੇ ਸੁਣਨ ਦੇ ਨਾਲ ਨਾਲ ਉਦੋਂ ਚੰਗੇ ਕਰਮ ਬਣ ਗਏ ਜਦੋਂ ਉਸੇ ਬਾਣੀ ਨੂੰ ਆਪਣੇ ਮਨ ਵਿੱਚ ਧਾਰਨ ਕਰ ਲਿਆ। ਹੁਣ ਮਨ ਵਿੱਚ ਵੱਸ ਗਈ। ਮਨ ਵਿੱਚ ਵੱਸਣ ਤੋਂ ਭਾਵ ਵੀ ਇਕੱਲੀ ਸੁਣੀ ਨਹੀਂ, ਹੁਣ ਸੁਣਨ ਦੇ ਨਾਲ ਨਾਲ ਉਹਨੇ ਬਾਣੀ ਦੇ ਉਪਦੇਸ਼ ਨੂੰ ਕਮਾਉਣਾ ਸ਼ੁਰੂ ਕਰ ਲਿਆ, ਬਾਣੀ ਅਨੁਸਾਰ ਜਿਉਣ ਲੱਗ ਪਿਆ, ਬਾਣੀ ਵਾਂਗੂ ਜ਼ਿੰਦਗੀ ਜਿਉਣ ਲੱਗ ਪਿਆ, ਜਿਵੇਂ ਬਾਣੀ ਕਹਿ ਰਹੀ ਹੈ ਉਵੇਂ ਜਿਉਣ ਲੱਗ ਪਿਆ। ਇਸੇ ਕਰਕੇ ਬਾਪੂ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਆਖਿਆ ਨਾ ਵੀ ਗੁਰਬਾਣੀ ਜਿਹੜੀ ਹੈ ਨਾ, ਇਹ ਗੁਰੂ ਉਪਦੇਸ਼ ਹੈ, ਅਤੇ ਗੁਰੂ ਉਪਦੇਸ਼ ਨੂੰ ਸੁਣ ਕੇ ਕਹਿੰਦੇ ਹੁਣ ਮੈਂ ਯਤਨ ਕਰਦਾ ਵੀ ਮੈਂ ਗੁਰਬਾਣੀ ਬਣ ਜਾਂ। ਹੁਣ ਗੁਰਬਾਣੀ ਬਣਾਂਗੇ ਕਿਵੇਂ? ਗੁਰਬਾਣੀ ਨੂੰ ਜਿਉਂਦਿਆਂ ਹੋਇਆ। ਹੁਣ ਜੇ ਮਾਲਕ ਦੀ ਬਾਣੀ, ਹੁਣ ਗੁਰਬਾਣੀ ਬਣਨ ਤੋਂ ਭਾਵ ਤੇ ਇਹ ਹੀ ਹੈ ਨਾ ਵੀ ਜਦੋਂ ਜੀਵਨ ਦੇ ਵਿੱਚੋਂ ਬਾਣੀ ਨਜ਼ਰ ਆਉਣ ਲੱਗ ਪਈ, ਜ਼ਿੰਦਗੀ ਦੇ ਵਿੱਚੋਂ ਜਦੋਂ ਬਾਣੀ ਦਿਸਣ ਲੱਗ ਪਈ, ਹੁਣ ਜ਼ਿੰਦਗੀ 'ਚੋਂ ਬਾਣੀ ਕਿਵੇਂ ਦਿਸੇਗੀ? ਮੇਰੇ ਕਰਮਾਂ ਰਾਹੀਂ, ਮੇਰੇ ਬੋਲਾਂ ਰਾਹੀਂ, ਮੇਰੇ ਜ਼ਿੰਦਗੀ ਜਿਉਣ ਦੇ ਢੰਗ ਰਾਹੀਂ ਬਾਣੀ ਇੱਦਾਂ ਨਜ਼ਰ ਆਏਗੀ। ਇਹ ਤਾਂ ਨਹੀਂ ਵੀ ਮੈਂ ਹੁਣ ਝੂਠ ਬੋਲਣਾ ਹੋਵੇ ਤਾਂ ਮੈਂ ਤਾਂ ਵੀ ਗੁਰਬਾਣੀ ਦਾ ਆਧਾਰ ਲਵਾਂ ਵੀ ਮੇਰੇ ਤਾਂ ਜੀਵਨ 'ਚ ਬਾਣੀ ਹੈ ਜੀ, ਮੈਂ ਗੁਰਬਾਣੀ ਦੀ ਪੰਗਤੀ ਬੋਲਾਂ। ਗੁਰਬਾਣੀ ਦਾ ਜਦੋਂ ਆਧਾਰ ਹੋਏਗਾ, ਆਸਰਾ ਹੋਏਗਾ, ਉਦੋਂ ਜੀਵਨ ਦੇ ਵਿੱਚ ਝੂਠ ਨਹੀਂ ਹੋਏਗਾ। ਗੁਰਬਾਣੀ ਦਾ ਆਧਾਰ ਹੋਏਗਾ, ਕਰਮਾਂ ਦੇ ਵਿੱਚੋਂ ਬਾਣੀ ਝਲਕੇਗੀ, ਨਜ਼ਰੀ ਆਵੇਗੀ ਬਾਣੀ। ਸਤਿਗੁਰੂ ਕਹਿੰਦੇ ਜਿਸ ਜਿਨ ਕਉ ਕਰਮ ਲਿਖੀ ਤਿਸ ਹਿਰਦੇ ਸਮਾਣੀ ਰਾਮ, ਉਹਨਾਂ ਦੇ ਹਿਰਦਿਆਂ ਵਿੱਚ ਸਮਾ ਗਈ ਅੰਮ੍ਰਿਤ ਬਾਣੀ। ਹੁਣ ਇਸੇ ਅੰਮ੍ਰਿਤ ਬਾਣੀ ਨੂੰ ਲੈ ਕੇ ਗੁਰੂ ਸਾਹਿਬ ਕਹਿ ਰਹੇ, ਕਹਿੰਦੇ ਭਾਈ ਜਿਨ੍ਹਾਂ ਨੇ ਇਹਨੂੰ ਜਿਉਣਾ ਸਿੱਖ ਲਿਆ, ਜਿਉਣ ਲੱਗ ਪਏ, ਉਹਨਾਂ ਨੇ ਜ਼ਿੰਦਗੀ ਨੂੰ, ਜੀਵਨ ਦੇ ਸਥਲ ਨੂੰ ਉੱਚਿਆਂ ਚੁੱਕ ਲਿਆ। ਇੱਕ ਗੱਲ ਚੇਤਾ ਰੱਖੋ ਜੀ, ਗੁਰਬਾਣੀ ਨਾ ਸਤਿਗੁਰੂ ਨੇ ਸਾਨੂੰ ਇਕੱਲੀ ਪੜ੍ਹਨ ਵਾਸਤੇ ਨਹੀਂ ਸੀ ਦਿੱਤੀ। ਗੁਰਬਾਣੀ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੈ ਜਿਉਣ ਵਾਸਤੇ, ਇਕੱਲੀ ਪੜ੍ਹਨ ਵਾਸਤੇ ਨਹੀਂ ਹੈ। ਅਸੀਂ ਗੁਰਬਾਣੀ ਨੂੰ ਜਿਉਂਿਆ ਨਹੀਂ, ਅਸੀਂ ਗੁਰਬਾਣੀ ਨੂੰ ਸਿਰਫ ਪੜ੍ਹਿਆ ਹੈ, ਜਿਉਂ ਹੀ ਨਹੀਂ ਅਸੀਂ। ਜਦ ਕਿ ਇਹਨੂੰ ਜਿਉਣਾ ਸੀ, ਇਕੱਲਾ ਪੜ੍ਹਨਾ। ਅਸੀਂ ਪੜ੍ਹਨ ਵਾਲੇ ਪਾਸੇ ਤਾਂ ਬੜਾ ਜ਼ੋਰ ਦੇਤਾ, ਬਹੁਤ ਪੜ੍ਹ ਲਈ, ਪੜ੍ਹ ਵੀ ਰਹੇ ਹਾਂ, ਯਤਨ ਵੀ ਕਰੀ ਜਾਂਦੇ ਹਾਂ, ਕੋਤਰੀਆਂ ਚਲਾਈ ਜਾਂਦੇ, ਲੜੀਆਂ ਚਲਾਈ ਜਾਂਦੇ, ਜ਼ੋਰ ਪੜ੍ਹਨ 'ਤੇ ਬੜਾ ਦਿੱਤਾ ਹੋਇਆ। ਪਰ ਉਹ ਜਿਹੜਾ ਪੜ੍ਹਨ ਉੱਤੇ ਜ਼ੋਰ ਦਿੱਤਾ, ਜੇ ਹੁਣ ਦੂਜਾ ਪਾਸਾ ਵੇਖੀਏ ਤਾਂ ਉੱਧਰਲੇ ਪਾਸਿਓਂ ਸ਼ਾਇਦ ਜੇ ਪੜ੍ਹ 100% ਰਹੇ ਹਾਂ ਨਾ, ਅਤੇ ਗੁਰਬਾਣੀ ਜੀਵਨ ਦੇ ਵਿੱਚ 10% ਵੀ ਮੁਸ਼ਕਿਲ ਹੈ। ਪੜ੍ਹਨ ਵਾਲੇ ਪਾਸੇ ਜ਼ੋਰ ਸਾਡਾ, ਸਤਿਗੁਰੂ ਨੇ ਇਕੱਲਾ ਪੜ੍ਹਨ, ਹੁਣ ਜੇ ਪੜ੍ਹਨ ਵਾਸਤੇ ਹੀ ਬਾਪੂ ਜੀ ਨੇ ਬਖਸ਼ਿਸ਼ ਕੀਤੀ ਹੁੰਦੀ ਵੀ ਚਲੋ ਪੜ੍ਹੀ ਚੱਲੋ ਭਾਈ, ਫਿਰ ਸਾਹਿਬ ਨਾਲੇ ਤਾਂ ਨਹੀਂ ਸੀ ਕਹਿੰਦੇ ਜਿਹੜੇ ਮਾਲਕ ਨਾਲ ਵਿਚਾਰਾਂ ਕਰਨ ਆ ਗਏ, ਪੜ੍ਹ ਪੜ੍ਹ ਗੱਡੀ ਲੱਦੀ ਆ, ਪੜ੍ਹ ਪੜ੍ਹ ਭਰੀਆਂ ਸਭ, ਫਿਰ ਉੱਥੇ ਕਹਿੰਦੇ ਵੀ ਖੱਲ ਨੂੰ ਮੇਰੇ ਸਿੱਖਾਂ ਨੇ ਵੀ ਇਕੱਲੀ ਪੜ੍ਹਨੀ ਹੋਈ ਹੈ ਭਾਈ। ਫਿਰ ਮਾਲਕ ਪਾਤਸ਼ਾਹ ਕਹਿੰਦੇ ਨਾ ਮੇਰੇ ਸਿੱਖਾਂ ਨੇ ਵੀ ਇਕੱਲੀ ਪੜ੍ਹਨੀ ਹੋਈ ਹੈ। ਗੁਰਬਾਣੀ ਜੀਵਨ ਜਾਚ ਹੈ, ਜਿਉਣ ਵਾਸਤੇ ਹੈ, ਇਕੱਲੀ ਪੜ੍ਹਨ ਵਾਸਤੇ ਨਹੀਂ। ਪਰ ਅਫਸੋਸ ਇਸ ਗੱਲ ਦਾ ਹੈ ਵੀ ਅਸੀਂ ਇਕੱਲੇ ਪੜ੍ਹਨ ਤੱਕ ਸੀਮਤ ਰਹਿ ਗਏ, ਸਿਰਫ ਪੜ੍ਹਨ ਤੱਕ, ਜਿਉਣ ਵਾਲੇ ਪਾਸੇ ਅਸੀਂ ਆਏ ਹੀ ਨਹੀਂ। ਯਤਨ ਕਰੀਏ ਵੀ ਜਿੱਥੇ ਗੁਰਬਾਣੀ ਪੜ੍ਹਦੇ ਹਾਂ, ਜਿੰਨੀ ਵੀ ਪੜ੍ਹਦੇ ਹਾਂ, ਉਸ ਬਾਣੀ ਨੂੰ ਪੜ੍ਹਨ ਦੇ ਨਾਲ ਨਾਲ ਅਸੀਂ ਯਤਨ ਇਹ ਕਰੀਏ ਵੀ ਸਾਨੂੰ ਜਿਉਣੀ ਆ ਜੇ। ਇੱਕ ਸ਼ਬਦ ਪੜ੍ਹਦੇ ਹਾਂ, ਇੱਕ ਸ਼ਬਦ ਪੜ੍ਹਿਆ, ਪੜ੍ਹ ਕੇ ਉਹ ਜਿਉਣਾ ਆ ਜੇ। ਸਾਹਿਬ ਕਹਿ ਕੀ ਰਹੇ ਨੇ, ਮੈਂ ਜ਼ਿੰਦਗੀ 'ਚ ਮੰਨ ਸਕਾਂ, ਯਤਨ ਇਹ ਕਰੀਏ। ਸਤਿਗੁਰੂ ਕਹਿੰਦੇ ਭਾਈ ਜਿਨ ਕੋ ਕਰਮ ਲਿਖੀ ਅਤੇ ਸਿਰਦਾ, ਉਹਨਾਂ ਦੇ ਫਿਰ ਹਿਰਦਿਆਂ ਵਿੱਚ ਇਹ ਸਮਾ ਜਾਂਦੀ ਹੈ।
1: ਅਕਥ ਕਹਾਣੀ ਤਿੰਨੀ ਜਾਣੀ

ਗੁਰਬਾਣੀ ਤੇ ਇਕੱਠ ਹੈ ਹੀ, ਗੁਰਬਾਣੀ ਇਕੱਠ ਹੈ, ਇਹਨੂੰ ਨਹੀਂ ਕਥਿਆ ਜਾ ਸਕਦਾ। ਅਸੀਂ ਸਿਰਫ ਯਤਨ ਕਰਦੇ ਹਾਂ ਪਰ ਕਥ ਨਹੀਂ ਸਕਦੇ, ਸਿਰਫ ਯਤਨ ਹੈ। ਫਿਰ ਇੱਕ ਪਾਵਨ ਬਚਨ ਗੁਰੂ ਸਾਹਿਬ ਦਾ ਚੇਤਾ ਕਰੋ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੇ। ਗੁਰੂ ਅਰਜਨ ਸਾਹਿਬ, ਜਿਨ੍ਹਾਂ ਨੇ ਆਪਣੇ ਮਨ ਵਿੱਚ ਹਿਰਦੈ ਸਮਾਣੀ, ਹੈ ਨਾ, ਜਿਨ੍ਹਾਂ ਦੇ ਹਿਰਦੇ 'ਚ ਸਮਾ ਗਈ, ਫਿਰ ਬਣਿਆ ਇਕੱਠ ਕਹਾਣੀ, ਉਹਨਾਂ ਦਾ ਜੀਵਨ ਕੀ ਹੋ ਗਿਆ? ਇਕੱਠ। ਜਿਨ੍ਹਾਂ ਕੋਲ ਬਾਣੀ ਹੈ ਉਹਨਾਂ ਦਾ ਜੀਵਨ ਫਿਰ ਕਥਿਆ ਨਹੀਂ ਜਾ ਸਕਦਾ। ਇਤਿਹਾਸ ਆਪਾਂ ਪੜ੍ਹਦੇ ਹਾਂ, ਇਤਿਹਾਸਿਕ ਸ਼ਖਸੀਅਤਾਂ ਪੜ੍ਹਦੇ ਹਾਂ, ਕਿਤੇ ਕੱਥ ਲਿਆ ਜੀਵਨ ਅਸੀਂ? ਇਕੱਠ ਕਹਾਣੀ ਤਿੰਨੀ ਜਾਣੀ, ਉਹਨਾਂ ਨੇ ਜਾਣ ਲਈ ਜਿਸ ਆਪ ਪ੍ਰਭ ਕਿਰਪਾ ਕਰੇ। ਕਹਿੰਦੇ ਜਿਨ੍ਹਾਂ ਉੱਤੇ ਉਹ ਅਕਾਲ ਪੁਰਖ ਪਰਮੇਸ਼ਵਰ ਕਿਰਪਾ ਕਰਦਾ, ਉਹੀ ਇਸ ਬਾਣੀ ਨਾਲ ਸਾਂਝ ਪਾਉਂਦੇ ਨੇ। ਉਹਨਾਂ ਨੇ ਸਾਂਝ ਪਾਈ, ਉਹਨਾਂ ਨੇ ਇਕੱਠ ਨੂੰ ਜਾਣਿਆ, ਉਹਨਾਂ ਦਾ ਜੀਵਨ ਇਕੱਠ ਬਣ ਗਿਆ। ਇਹੀ ਹੈ ਨਾ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪੁੱਛ। ਹੁਣ ਉਹ ਮੰਨੇ ਕੀ ਗੱਤ, ਮੰਨਣਾ ਕੀ ਹੈ? ਜੇ ਆਪਾਂ ਇਹ ਪੌੜੀਆਂ ਪੜ੍ਹੀਆਂ ਨਾ, ਚਾਰ ਪੌੜੀਆਂ ਗੁਰੂ ਸਾਹਿਬ ਨੇ ਬਖਸ਼ੀਆਂ, 12ਵੇਂ ਨੰਬਰ 'ਤੇ ਮੰਨੇ, 13ਵੀਂ, 14ਵੀਂ ਔਰ 15ਵੀਂ ਮੰਨੈ, ਮੰਨਣ ਨਾਲ ਅਤੇ 12ਵੀਂ ਵਿੱਚ ਜੇ ਕੋਈ ਮੰਨ ਲਵੇ, ਹੈ ਨਾ, ਜਿਹੜਾ ਮੰਨ ਲਵੇ 13ਵੀਂ 14ਵੀਂ 15ਵੀਂ ਜਿਹਨੇ ਮੰਨ ਲਈ, ਮੰਨਿਆ ਕੀ ਬਣ ਗਿਆ? ਸਤਿਗੁਰੂ ਕਹਿੰਦੇ ਮੰਨਣ ਦੇ ਨਾਲ ਇਹ ਕੁਝ ਮਿਲੇਗਾ, ਜਿਹਨੇ ਮੰਨ ਲਈ ਉਹਦੀ ਗੱਤ ਕਹੀ ਨਹੀਂ ਜਾਂਦੀ। ਲਾਂ ਅਤੇ ਦੁਲਾਵਾਂ ਵਿਚਲਾ ਫਰਕ ਜਿਹੜਾ ਉਹ। ਹੁਣ ਮੰਨਣਾ ਕੀ, ਜੇ ਆਪਾਂ ਇਹ ਸਵਾਲ ਪੁੱਛ ਲਈ ਵੀ ਮੰਨਣਾ ਕੀ, ਹੁਣ ਜਦੋਂ ਮੰਨਣ ਦੀ ਗੱਲ ਹੈ ਕਿ ਫਿਰ ਮੰਨਣਾ, ਤੇ ਪਹਿਲਾਂ ਸਤਿਗੁਰੂ ਨੇ ਸੁਣਨ ਦੀ ਗੱਲ ਕਰ ਲਈ, ਹੁਣ ਜੋ ਸੁਣਿਆ ਉਹ ਮੰਨਣਾ ਹੈ, ਜਿਹੜਾ ਸੁਣਿਆ ਹੀ ਨਹੀਂ ਆਪਾਂ ਮੰਨ ਲਾਂਗੇ ਜੀ? ਜੋ ਸੁਣਿਆ ਮੰਨਣਾ ਤੇ ਉਹ ਹੀ ਹੈ ਨਾ, ਸੁਣਿਆ ਕੀ ਹੈ? ਉਪਦੇਸ਼ ਕਿਹੜਾ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਉਹਦੇ ਵਡਿਆਈਆਂ ਦੀ ਵਿਚਾਰ, ਉਹਦੀ ਵਡਿਆਈ ਸੁਣੀ ਹੈ, ਉਹਦੀ ਸ਼ੋਭਾ ਸੁਣੀ ਹੈ। ਸੁਣਿਆ ਕੀ ਹੈ? ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਇਹ ਸੁਣਿਆ। ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ, ਇਹ ਸੁਣਿਆ। ਜੇ ਜੁਗ ਚਾਰੇ ਆਰਜਾ, ਇਹ ਸੁਣ ਲਿਆ। ਸੁਣਿਆ ਕੀ ਭਾਈ? ਜੇ ਤੇਰੀ ਆਰਜਾ ਬੜੀ ਲਮੇਰੀ ਹੋ ਜੇ ਨਾ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਤੂੰ ਇਹ ਸੁਣਿਆ ਹੁਣ ਵੀ ਤੈਨੂੰ ਉਹਦੀ ਬਖਸ਼ਿਸ਼ ਦੀ ਨਦਰ ਚਾਹੀਦੀ ਹੈ, ਕਿਉਂਕਿ ਜੇ ਉਹ ਨਹੀਂ ਮਿਲੀ ਫਿਰ ਤੇਰੀ ਕਿਸੇ ਬਾਤ ਨਹੀਂ ਪੁੱਛਣੀ, ਫਿਰ ਕੀ ਹੋਏਗਾ? ਕਹਿੰਦੇ ਫਿਰ ਤੇਰੀ ਦਸ਼ਾ ਬਣ ਜਾਣੀ ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰ, ਫਿਰ ਤੇਰੀ ਦਸ਼ਾ ਇਹ ਬਣ ਜਾਣੀ ਹੈ। ਹੁਣ ਜੇ ਸੁਣ ਲਿਆ ਮਾਲਕ, ਕਹਿੰਦੇ ਸੁਣਨ ਨਾਲ ਕੀ ਬਣਿਆ? ਸਿੱਧ ਪੀਰ ਸੁਰਨਾਥ, ਇਹ ਸਾਰਾ ਕੁਛ ਬਣ। ਹੁਣ ਮੰਨਣਾ ਵੀ ਉਹ ਹੀ, ਜਿਹਨੇ ਮੰਨ ਲਿਆ ਫਿਰ ਮੰਨੇ ਕੀ ਗੱਤ ਕਹੀ ਨਾ, ਇਕੱਠ ਕਹਾਣੀ ਬਣ ਗਈ ਨਾ। ਜਿੱਥੇ ਗੁਰਬਾਣੀ ਇਕੱਠ ਹੈ, ਜਿੱਥੇ ਗੁਰਬਾਣੀ ਰਾਹੀਂ ਇਕੱਠ ਦੀਆਂ ਬਾਤਾਂ ਸਤਿਗੁਰੂ ਨੇ ਪਾਈਆਂ ਨੇ, ਉੱਥੇ ਜਿਹਨੇ ਇਹਨੂੰ ਮੰਨ ਲਿਆ ਉਹ ਮੰਨਣ ਵਾਲੇ ਦਾ ਜੀਵਨ ਵੀ ਇਕੱਠ ਬਣ ਜਾਂਦਾ, ਫਿਰ ਉਹਦੀ ਗੱਤ ਉਹਦੀ ਅਵਸਥਾ ਆਖੀ ਨਹੀਂ ਜਾਂਦੀ। ਜੇ ਕੋਈ ਆਖਣ ਦਾ ਯਤਨ ਕਰਦਾ ਵੀ ਹੈ, ਸਤਿਗੁਰੂ ਨੇ ਨਾਲ ਜ਼ਿਕਰ ਕੀਤਾ, ਜੇ ਕੋ ਕਹੈ, ਜੇ ਕੋਈ ਆਖਦਾ ਪਿੱਛੇ ਪਛੁਤਾਏ, ਉਹਨੂੰ ਪਛਤਾਉਣਾ ਪੈਂਦਾ, ਉਹਦੇ ਕੋਲ ਸਿਵਾਏ ਪਛਤਾਵੇ ਤੋਂ ਕੁਝ ਨਹੀਂ ਰਹਿ ਜਾਂਦਾ, ਕਿਉਂਕਿ ਜੋ ਉਹਨੇ ਆਖਿਆ ਉਹ ਉਦੋਂ ਵੱਧ ਕੇ ਹੈ।
ਪਛਤਾਵਾ ਇਸ ਕਰਕੇ ਆ ਵੀ ਮੈਂ ਤਾਂ ਥੋੜ੍ਹਾ ਆਖਿਆ ਪਰ ਇਹ ਤਾਂ ਬਹੁਤ ਵਿਸ਼ਾਲ ਹੈ। ਇਸ ਲਈ ਕਹਿੰਦੇ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰ, ਜਿਹਦੇ ਉੱਤੇ ਪ੍ਰਭੂ ਨੇ ਆਪ ਕਿਰਪਾ ਕੀਤੀ। ਕਹਿੰਦੇ ਫਿਰ ਉਸ ਉਹ ਇਸ ਅਕਥ ਕਹਾਣੀ ਨੂੰ ਜਾਣਦਾ ਅਤੇ ਅਮਰਥੀਆ ਅਮਰ ਹੋ ਗਿਆ, ਮੌਤ ਤੋਂ ਰਹਿਤ ਹੋ ਗਿਆ, ਫਿਰ ਨਾ ਮੂਆ ਉਹ ਮਰਦਾ ਨਹੀਂ। ਕੱਲ ਕਲੇਸ਼ਾ ਦੁੱਖ ਹਰੇ, ਬਾਣੀ ਨੇ ਕੀ ਕੀਤਾ, ਕਲੇਸ਼ ਕਲਾ ਦੁੱਖ ਹਰੇ, ਇਹ ਸਾਰਾ ਕੁਝ ਹਰ ਲਿਆ। ਇਹ ਸਾਰਾ ਕੁਝ ਸੀ ਮਾੜੀ ਮਤ ਨਾਲ, ਇਹ ਸਾਰਾ ਕੁਝ ਸੀ ਉਨਾ ਚਿਰ ਜਿੰਨਾ ਚਿਰ ਬਾਣੀ ਦਾ ਆਧਾਰ ਨਹੀਂ ਸੀ। ਜਦੋਂ ਬਾਣੀ ਦਾ ਆਧਾਰ ਮਿਲ ਗਿਆ ਹੁਣ ਇਹ ਨਹੀਂ ਰਹੇ। ਇਹਨੂੰ ਇੱਦਾਂ ਸਮਝ ਲਈਏ, ਕਲੇਸ਼ ਕਲਾ ਦੁੱਖ ਇਹ ਹਰ ਉਸ ਜ਼ਿੰਦਗੀ ਵਿੱਚ ਹੈ ਜਿੱਥੇ ਮਨ ਦੀ ਮੱਤ ਹੈ। ਜਿੱਥੇ ਮਨ ਦੀ ਮੱਤ ਦਾ ਤਿਆਗ ਹੋ ਜਾਏ ਉੱਥੇ ਫਿਰ ਇਹਨਾਂ ਦੀ ਥਾਂ ਨਹੀਂ ਹੈ। ਮਨ ਦੀ ਮੱਤ ਬਿਣਸ ਗਈ, ਮਨ ਦੀ ਮੱਤ ਥਾਵੇਂ ਗੁਰੂ ਦੀ ਮੱਤ ਧਾਰਨ ਕਰ ਲਈ। ਜਿੱਥੇ ਗੁਰੂ ਦੀ ਮੱਤ ਹੈ ਉੱਥੇ ਕਲੇਸ਼ ਨਹੀਂ ਹੈ, ਜਿੱਥੇ ਗੁਰੂ ਦੀ ਮੱਤ ਹੈ ਉੱਥੇ ਕਲਾ ਨਹੀਂ ਹੈ, ਉੱਥੇ ਝਗੜਾ ਨਹੀਂ ਹੈ। ਜਿੱਥੇ ਗੁਰੂ ਦੀ ਮੱਤ ਹੈ ਉੱਥੇ ਦੁੱਖ ਨਹੀਂ ਹੈ, ਉੱਥੇ ਕੀ ਹੈ, ਸਹਿਜ ਧੀਰਜ ਟਕਾ, ਉੱਥੇ ਇਹ ਹੈ, ਉੱਥੇ ਕਲੇਸ਼ ਨਹੀਂ। ਕਿਉਂਕਿ ਕਲੇਸ਼ ਮਨ ਕਰਕੇ ਚੱਲ ਰਹੇ ਆ ਨਾ, ਮਨ ਦੇ ਅੰਦਰ ਹੀ ਬੜੇ ਕਲੇਸ਼ ਚੱਲੀ ਜਾਂਦੇ, ਉਹ ਵਲਵਲੇ ਅੰਦਰ ਕਲੇਸ਼ ਹੀ ਹੈ। ਉਹੀ ਵਲਵਲੇ ਜਦੋਂ ਬਾਹਰ ਆਉਂਦੇ ਨੇ ਉਹ ਬਾਹਰ ਵੀ ਕਲੇਸ਼ ਪੈ ਜਾਂਦਾ ਹੈ। ਜਦੋਂ ਉਹੀ ਅੰਦਰਲੀ ਮਨ ਦੀ ਮੱਤ ਹੀ ਮਾਰਤੀ, ਅੰਦਰ ਗੁਰੂ ਦੀ ਮੱਤ, ਅੰਦਰਲੇ ਵਲਵਲੇ ਖਤਮ ਹੋ ਗਏ, ਜਦੋਂ ਅੰਦਰ ਵਾਲੇ ਵਲਵਲੇ ਮੁੱਕ ਗਏ ਫਿਰ ਬਾਹਰ ਕੀ ਆਏਗਾ, ਜੋ ਅੰਦਰ ਹੈ ਸਹਿਜ, ਜਿਹੜਾ ਮਨ ਵਿੱਚ ਸਹਿਜ ਹੈ, ਜਦੋਂ ਉਹੀ ਸਹਿਜ ਮਨ ਅੰਦਰਲਾ ਬਾਹਰ ਆਏਗਾ ਜੀਵਨ ਵਿੱਚ ਵੀ ਸਹਿਜ, ਕਲੇਸ਼ ਹੋ ਸਕਦਾ ਹੈ। ਇਸ ਲਈ ਸਾਹਿਬ ਕਹਿ ਰਹੇ ਜਿਨ੍ਹਾਂ ਨੇ ਇਹਨੂੰ ਮੰਨ ਲਿਆ ਨਾ ਉਹ ਅਮਰ ਹੋ ਗਏ, ਉਹ ਮਰੇ ਨਹੀਂ ਫਿਰ, ਅਮਰ ਥੀਆ ਫਿਰ ਨਾ ਮੂਆ ਉਹ ਮਰਦੇ ਨਹੀਂ। ਕੱਲ ਕਲੇਸ਼ਾ ਦੁੱਖ ਹਰੇ, ਉਹਨਾਂ ਦੇ ਜੀਵਨ ਵਿੱਚੋਂ ਕਲਾ ਕਲੇਸ਼ ਸਭ

0: ਤਾਂ ਜੀ ਕਹਿੰਦੇ ਹੁਣ ਪ੍ਰਾਪਤ ਕੀ ਕਰ ਲਿਆ, ਹਰ ਸ਼ਰਨ ਪਾਈ, ਰੱਬ ਦੀ ਸ਼ਰਨ, ਉਹਦਾ ਸਹਾਰਾ ਲੈ ਲਿਆ। ਹਰ ਸ਼ਰਨ ਪਾਈ, ਜਿਹਦੀ ਸ਼ਰਨ ਪ੍ਰਾਪਤ ਕੀਤੀ ਆ, ਕਹਿੰਦਾ ਤਜ ਨਾ ਜਾਈ, ਉਹ ਕਦੇ ਛੱਡ ਕੇ ਨਹੀਂ ਜਾਂਦਾ। ਇੱਦਾਂ ਕਹਿ ਲਓ ਵੀ ਉਹ ਜੀਵ ਨੂੰ ਹਮੇਸ਼ਾ ਧੀਰਜ ਦੇ ਕੇ ਰੱਖਦਾ, ਨਾਲ ਰਹਿੰਦਾ, ਹੌਂਸਲਾ ਦੇ ਕੇ ਰੱਖਦਾ। ਹਰ ਸ਼ਰਨ ਪਾਈ ਤਜ ਨਾ ਜਾਈ, ਪ੍ਰਭ ਪ੍ਰੀਤ ਮਨ ਤਨ ਭਾਣੀ। ਮਨ ਤੇ ਤਨ ਨੂੰ ਹੁਣ ਕੀ ਭਾਰਿਆ? ਅਕਾਲ ਪੁਰਖ ਦੀ ਪ੍ਰੀਤ, ਪ੍ਰੇਮ ਭਾਰਿਆ, ਉਹਦੀ ਸ਼ਰਨ ਹਾਸਲ ਕਰ ਲਈ। ਕਹਿੰਦੇ ਉਹ ਐਸਾ ਆਸਰਾ, ਐਸਾ ਆਧਾਰ ਹੈ, ਉਹ ਕਦੇ ਛੱਡ ਕੇ ਹੀ ਨਹੀਂ ਜਾਂਦਾ, ਉਹ ਹਮੇਸ਼ਾ ਨਾਲ ਹੈ। ਫਿਰ ਬਿਨਵੰਤ ਨਾਨਕ ਬੇਨਤੀ ਕਰਦੇ ਨੇ, ਕਹਿੰਦੇ ਸਦਾ ਗਾਈਏ, ਕਹਿੰਦੇ ਹਮੇਸ਼ਾ ਗਾਓ ਭਾਈ, ਕਿ ਪਵਿੱਤਰ ਅੰਮ੍ਰਿਤ ਬਾਣੀ, ਉਹ ਬਾਣੀ ਜਿਹੜੀ ਪਵਿੱਤਰ ਹੈ, ਪਾਕ ਹੈ, ਅਤੇ ਸਾਨੂੰ ਜੀਵਾਂ ਨੂੰ ਮ੍ਰਿਤਿਓ ਤੋਂ ਰਹਿਤ ਕਰ ਦਿੰਦੀ ਹੈ, ਉਸ ਬਾਣੀ ਨੂੰ ਸਦਾ ਗਾਉਂਦੇ ਰਹੋ।
1: ਮਨ ਤਨ ਗਲਤ ਭਏ ਕਿਛ ਕਹਿਣ।

0: ਫਿਰ ਚੌਥਾ ਪਦਾ ਆਰੰਭ ਕੀਤਾ ਜੀ, ਕਹਿੰਦੇ ਮਨ ਤਨ ਗਲਤ ਭਏ ਕਿਛ ਕਹਿਣ ਨਾ ਜਾਈ ਰਾਮ। ਗਲਤ ਦਾ ਅੱਖਰੀ ਅਰਥ ਗਲਤਾਨ, ਗਲਤ ਸ਼ਬਦ ਫਾਰਸੀ ਭਾਸ਼ਾ ਦਾ, ਇੱਥੇ ਗਲਤਾਨ, ਗਲਤ ਇੱਥੇ ਗਲਤ ਰੂਪ 'ਚ ਨਹੀਂ ਹੈ, ਗਲਤੀ ਨਹੀਂ ਹੈ, ਗਲਤ ਮਤਲਬ ਗਲਤਾਨ, ਮਗਨ ਹੋ ਜਾਣਾ, ਮਸਤ ਹੋ ਜਾਣਾ। ਮਨ ਤਨ ਗਲਤ ਭਏ, ਮਨ ਅਤੇ ਤਨ ਕੀ ਹੋ ਗਿਆ, ਗਲਤਾਨ, ਮਸਤ ਹੋ ਗਿਆ। ਇੱਥੇ ਗਲਤਾਨ ਵੀ ਨੈਗੇਟਿਵ ਰੂਪ 'ਚ ਨਹੀਂ ਹੈ, ਪੋਜ਼ਿਟਿਵ, ਕਿਉਂਕਿ ਬਾਣੀ ਪੜ੍ਹੀ ਨਾ। ਹੁਣ ਮਨ ਅਤੇ ਤਨ ਗਲਤਾਨ ਕਿਹਦੇ ਵਿੱਚ ਹੋ ਗਿਆ, ਬਾਣੀ ਵਿੱਚ, ਮਸਤ ਹੋ ਗਿਆ। ਮਨ ਤਨ ਗਲਤ ਭਏ ਜਦੋਂ ਉਹਦੇ ਵਿੱਚ ਮਗਨ ਹੋਏ, ਕਹਿੰਦੇ ਕਿਛ ਕਹਿਣ ਨਾ ਜਾਈ, ਹੁਣ ਮਨ ਸਿਰਫ ਆਨੰਦ ਲੈ ਰਿਹਾ, ਮਨ ਬਾਣੀ ਦਾ ਰਸ ਲੈ ਰਿਹਾ। ਜਦੋਂ ਬਾਣੀ ਦਾ ਮਨ ਰਸ ਲੈਣ ਲੱਗ ਪਿਆ ਨਾ, ਫਿਰ ਮਨ ਕੋਲ ਕੋਈ ਬੋਲ ਨਹੀਂ, ਕੋਈ ਸ਼ਬਦ ਨਹੀਂ, ਬਸ ਉਹ। ਅਕਸਰ ਆਪਾਂ ਇੱਕ ਪਾਵਨ ਬਚਨ ਪੜ੍ਹਦੇ ਹਾਂ, ਅਲੌਤੀਕਾ ਜੈਸੇ ਭਇਆ ਬਰਿੰਡਾ, ਜਿਨ ਪੀਆ ਤਿੰਨ ਜਾਣੇ ਆ, ਜਿਹਨੇ ਪੀਤਾ ਉਹ ਜਾਣਦਾ। ਗੰਨੇ ਦਾ ਰਸ ਜਿਹਨੇ ਪੀਤਾ ਉਹ ਜਾਣਦਾ, ਦੂਜਾ ਕੀ ਜਾਣੇ। ਜਿਵੇਂ ਕਹੋ ਕਬੀਰ ਗੂੰਗਾ ਗੁੜ ਖਾਇਆ ਵਾਲਾ ਭਾਵ, ਜਦੋਂ ਮਨ ਉਹਦੇ 'ਚ ਮਸਤ ਹੋ ਗਿਆ, ਫਿਰ ਮਨ ਕੋਲ ਕੋਈ ਲਫ਼ਜ਼ ਥੋੜ੍ਹੀ ਨੇ, ਮਨ 'ਤੇ ਆਨੰਦ ਲੈ ਰਿਹਾ ਬਸ, ਉਹਨੂੰ ਜਪਦਿਆਂ ਹੋਇਆਂ, ਦਿਨ ਰਾਤ ਉਹਦੀ ਬੰਦਗੀ 'ਚ ਜੁੜਿਆ, ਵਾਹਿਗੁਰੂ ਵਾਹਿਗੁਰੂ ਕਰਦੇ ਹਨ, ਕੋਈ ਵੀ ਨਾਮ ਉਸ ਅਕਾਲ ਪੁਰਖ ਨੂੰ, ਗੋਬਿੰਦ ਦੇ ਰੂਪ 'ਚ ਕਹਿ ਲਓ, ਗੋਪਾਲ ਦੇ ਰੂਪ 'ਚ ਕਹਿ ਲਓ, ਰਾਮ ਦੇ ਰੂਪ 'ਚ, ਕਿਸੇ ਵੀ ਨਾਮ 'ਚੋਂ ਉਹ ਲੈਂਦਾ ਹੋਇਆ ਬਸ ਰਸ ਲੈ ਰਿਹਾ, ਉਹਦੀ ਬੰਦਗੀ ਕਰ, ਮਨ ਆਨੰਦ ਲੈ ਰਿਹਾ। ਮਨ ਕੋਲ ਕੋਈ ਸ਼ਬਦ ਹੀ ਹੈ ਨਹੀਂ ਹੁਣ, ਕਿਉਂਕਿ ਮਨ ਆਨੰਦ ਵਿੱਚ ਹੈ। ਫਿਰ ਜੀ, ਜਿਸ 'ਤੇ ਉਪਜਿਆ ੜਾ, ਜਿੱਥੋਂ ਉਪਜਿਆ, ਤਿੰਨ ਲੀਆ ਸਮਾਈ ਰਾਮ, ਜਿੱਥੋਂ ਪੈਦਾ ਹੋਇਆ ਉਹਨੇ ਆਪਣੇ ਆਪ 'ਚ ਮਲਾ ਲਿਆ, ਜੀਵ ਮਿਲ ਗਿਆ ਉਹਦੇ ਵਿੱਚ, ਜਿਉਂਦੇ ਜੀ ਮਿਲਣਾ, ਮਰਨ ਤੋਂ ਬਾਅਦ ਵਿੱਚ ਤਾਂ ਹਰ ਕੋਈ ਤੱਤ ਨਾਲ ਤੱਤ ਮਿਲ ਹੀ ਜਾ ਰਿਹਾ ਨਾ, ਜਿਉਂਦਿਆਂ ਜੀ ਮਿਲਣਾ, ਅਤੇ ਜਿਉਂਦਿਆਂ ਜੀ ਉਹੀ ਮਿਲੇਗਾ ਜਿਹਨੇ ਬਾਣੀ ਦਾ ਆਧਾਰ ਅਤੇ ਆਸਰਾ ਤੱਕਿਆ ਹੈ।
1: ਮਿਲ ਬ੍ਰਹਮ ਜੋਤੀ ਓਤ ਪੋਤੀ,

ਮਿਲ ਬ੍ਰਹਮ ਜੋਤੀ ਓਤ ਪੋਤੀ। ਹੁਣ ਬ੍ਰਹਮ ਨਾਲ ਮਿਲਣਾ ਅਤੇ ਬ੍ਰਹਮ ਵਰਗੇ ਤੇ ਬਣਨਾ ਹੀ ਪਏਗਾ। ਜਿਵੇਂ ਆਪਾਂ ਬਾਬਾ ਕਬੀਰ ਸਾਹਿਬ ਦਾ ਬਚਨ ਪੜ੍ਹਦੇ ਹਾਂ ਨਾ, ਕਬੀਰ ਪਾਨੀ ਹੋਆ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜੇ ਬ੍ਰਹਮ ਵਿੱਚ ਸਮਾਉਣਾ ਫਿਰ ਬ੍ਰਹਮ ਤੇ ਬਣਨਾ ਹੀ ਪਏਗਾ। ਜੇ ਪਾਣੀ ਵਿੱਚ ਸਮਾਉਣਾ ਫਿਰ ਪਾਣੀ ਤੇ ਬਣਨਾ ਹੀ ਪਏਗਾ। ਫਿਰ ਨਿਰਮਲ ਤੇ ਹੋਣਾ ਹੀ ਪਏਗਾ। ਆਪਣਾ ਆਪਾਂ ਮੈਲ ਤੋਂ ਰਹਿਤ, ਹੁਣ ਇਹ ਥੋੜ੍ਹੀ ਹੁੰਦਾ ਵੀ ਆਪਾਂ ਗੰਦਾ ਪਾਣੀ ਲਿਆ ਕੇ ਅਤੇ ਸਾਫ਼ ਪਾਣੀ 'ਚ ਪਾਈਏ ਅਤੇ ਉਹ ਵੀ ਗੰਦਾ ਕਰ ਦੀਏ, ਇੱਦਾਂ ਤਾਂ ਨਹੀਂ ਹੋਇਆ। ਕੋਸ਼ਿਸ਼ ਕੀ ਹੁੰਦੀ? ਸਾਫ਼ ਪਾਣੀ ਹੀ ਸਾਫ਼ ਪਾਣੀ ਵਿੱਚ ਪਾਇਆ ਜਾਏ। ਗੰਦਲਾ ਪਾਣੀ ਰੋੜ ਦਿੱਤਾ ਜਾਂਦਾ, ਡੋਲ਼ ਦਿੱਤਾ ਜਾਂਦਾ। ਸਤਿਗੁਰੂ ਕਹਿੰਦੇ ਜੇ ਬ੍ਰਹਮ ਵਿੱਚ ਸਮਾਉਣਾ ਫਿਰ ਬ੍ਰਹਮ ਬਣਨਾ ਪਏਗਾ। ਬ੍ਰਹਮ ਤਾਂ ਬਣੇਗਾ ਜੇ ਬ੍ਰਹਮ ਉਪਦੇਸ਼ ਹੋਏਗਾ। ਬ੍ਰਹਮ ਉਪਦੇਸ਼ ਸੁਣੇਗਾ, ਬ੍ਰਹਮ ਉਪਦੇਸ਼ ਮੰਨੇਗਾ, ਬ੍ਰਹਮ ਤਾਂ ਬਣੇਗਾ। ਹੁਣ ਬ੍ਰਹਮ ਉਪਦੇਸ਼ ਕੀ ਹੈ? ਗੁਰਬਾਣੀ। ਜਦੋਂ ਗੁਰਬਾਣੀ ਸੁਣੇਗਾ, ਜਿਨ ਕੋ ਕਰਮ ਲਿਖੀ ਅਤੇ ਸ੍ਰਿਧਾ ਸਮਾਣੀ ਵਾਲੀ ਅਵਸਥਾ 'ਚੋਂ ਲੰਘੇਗਾ ਫਿਰ ਬ੍ਰਹਮ ਬਣ। ਵਿਚਾਰ ਵੀ ਤਾਂ ਮਿਲਣੀ ਚਾਹੀਦੀ ਹੈ ਨਾ ਜੀ। ਜੋਤ ਦਾ ਮਤਲਬ ਵਿਚਾਰ। ਜੇ ਹੁਣ ਕਿਸੇ ਰੱਬੀ ਪਿਆਰੇ ਨਾਲ ਬਹਿਣਾ ਤਾਂ ਵਿਚਾਰ ਕਿੱਦਾਂ ਦੀ ਚਾਹੀਦੀ? ਜਿੱਦਾਂ ਦੀ ਰੱਬੀ ਪਿਆਰੇ ਦੀ ਵਿਚਾਰ ਹੈ। ਅਤੇ ਜੇ ਹੁਣ ਇੱਕ ਭਾਲੀਏ ਚੋਰ ਅਤੇ ਇੱਕ ਭਾਲੀਏ ਸਾਧ, ਵਿਚਾਰ ਰਲੇਗੀ ਜੀ ਕਦੇ? ਫਿਰ ਤਾਂ ਇਹੀ ਹੋਏਗਾ ਨਾ ਵੀ ਅੱਜ ਨਹੀਂ ਤਾਂ ਕੱਲ੍ਹ ਨੂੰ ਤਕਰਾਰ ਹੈ ਔਰ ਪੱਕਾ ਹੈ। ਜੇ ਵਿਚਾਰ ਰਲਾਉਣੀ ਹੈ ਜਾਂ ਸਾਧ ਨੂੰ ਆਪਣੀ ਵਿਚਾਰ ਛੱਡਣੀ ਪੈਣੀ ਜਾਂ ਚੋਰ ਨੂੰ ਆਪਣੀ ਛੱਡਣੀ ਪਏਗੀ। ਅਤੇ ਜੇ ਸਾਧ ਆਖੇ ਮੈਂ ਆਪਣੀ ਨਹੀਂ ਛੱਡਦਾ, ਚੋਰ ਆਖੇ ਮੈਂ ਆਪਣੀ ਨਹੀਂ ਛੱਡਦਾ, ਦੋਵਾਂ ਦੀ ਬਣਦੀ ਤਾਂ ਨਹੀਂ। ਹੁਣ ਭਲਾ ਇਹ ਹੀ ਹੈ ਵੀ ਸਾਧੂ ਦੀ ਵਿਚਾਰ ਤਾਂ ਚੰਗੀ ਹੈ, ਚੋਰ ਆਪਣੀ ਵਿਚਾਰ ਛੱਡ ਕੇ ਸਾਧ ਨਾਲ ਮਿਲ ਜੇ ਫਿਰ ਤਾਂ ਭਲਾ ਹੈ। ਅਤੇ ਜੇ ਸਾਧੂ ਆਖੇ ਵੀ ਚੱਲ ਤੂੰ ਤਾਂ ਨਹੀਂ ਛੱਡੀ, ਆਪਾਂ ਛੱਡਦੇ ਹਾਂ, ਚੱਲ ਤੇਰੇ ਨਾਲ ਮੈਂ ਵੀ ਚੋਰੀ ਕਰਦਾ, ਫਿਰ ਉਹ ਉਹਨਾਂ ਦੀ ਫਿਤਰਤ ਹੈ, ਉਹਨਾਂ ਦਾ ਸੁਭਾਅ। ਹੁਣ ਸਤਿਗੁਰੂ ਕਹਿੰਦੇ ਬ੍ਰਹਮ ਬਹੁਤ ਚੰਗਾ ਹੈ। ਬ੍ਰਹਮ ਤਾਂ ਹੈ ਹੀ ਅਕਾਲ ਪੁਰਖ ਨਾ, ਉਹ ਤਾਂ ਪਵਿੱਤ ਹੈ, ਉਹ ਅਸੀਂ ਪਤਤ ਹਾਂ। ਹੁਣ ਜੇ ਅਸੀਂ ਪਤਤ ਹਾਂ, ਅਸੀਂ ਬ੍ਰਹਮ ਬਣਨਾ ਹੈ, ਤਾਂ ਸਾਨੂੰ ਵਿਚਾਰ ਕਿਹਦੀ ਅਪਣਾਉਣੀ ਪਏਗੀ? ਬ੍ਰਹਮ ਦੀ। ਅਸੀਂ ਉਹਦੇ ਕੋਲ ਬਹਿਣਾ। ਜੇ ਉਹਦੇ ਕੋਲ ਬਹਿਣਾ ਹੈ ਤਾਂ ਸੁਭਾਵਿਕ ਜਿਹੀ ਗੱਲ ਹੈ, ਸਾਨੂੰ ਸਿਰਫ ਉਦਾਹਰਣ ਤੌਰ 'ਤੇ ਜੀ, ਉਹ ਸਾਧੂ ਹੈ, ਅਸੀਂ ਚੋਰ ਹਾਂ, ਉਹਨੇ ਨਹੀਂ ਸੁਭਾਅ ਛੱਡਣਾ, ਉਹ ਅਟਲ ਹੈ, ਉਹਦਾ ਸੁਭਾਅ ਉਵੇਂ ਦਾ ਹੀ ਹੈ। ਸਾਨੂੰ ਆਪਣੀ ਚੋਰਾਂ ਵਾਲੀ ਵਿਚਾਰ ਛੱਡਣੀ ਪਏਗੀ। ਇਹ ਛੱਡਾਂਗੇ ਸਾਧੂ ਕੋਲੋਂ ਉਪਦੇਸ਼ ਲਵਾਂਗੇ। ਜਦੋਂ ਸਾਧੂ ਕੋਲੋਂ ਉਪਦੇਸ਼ ਲਿਆ, ਚੋਰਾਂ ਵਾਲੀ ਵਿਚਾਰ ਛੱਡੀ, ਸਾਧੂਆਂ ਵਾਲੀ ਵਿਚਾਰ ਬਣ ਗਈ। ਹੁਣ ਬੈਠੇ ਭਾਵੇਂ ਦੋ ਨੇ ਪਰ ਵਿਚਾਰ ਇੱਕੋ ਹੈ। ਗੁਰਮੁਖ ਜਿਵੇਂ ਜੀ, ਹੁਣ ਹੋਰ ਸੁਖਾਲਾ ਕਰ ਲਈਏ, ਜੇ ਤਾਂ ਗੁਰਬਾਣੀ ਉਚਾਰਨ ਕਰਨ ਵਾਲਿਆਂ ਦੀ ਗਿਣਤੀ ਕਰੀਏ ਫਿਰ ਤਾਂ 35 ਨੇ। ਗੁਰਬਾਣੀ ਉਚਾਰਨ ਕਰਨ ਵਾਲਿਆਂ ਦੀ ਗੱਲ ਕਰੀਏ ਫਿਰ ਤਾਂ 35 ਨੇ। 6 ਗੁਰੂ ਸਾਹਿਬਾਨ, 3 ਗੁਰਸਿੱਖ, 15 ਭਗਤ ਸਾਹਿਬਾਨ ਅਤੇ 11 ਭੱਟ ਸਾਹਿਬਾਨ, 35 ਨੇ। ਅਤੇ ਜੇ ਵਿਚਾਰ ਦੀ ਗੱਲ ਕਰੀਏ, ਵਿਚਾਰ 35 ਦੀ ਇੱਕੋ ਹੀ ਹੈ, ਇਕੱਠੇ ਹੀ ਨੇ, ਫਰਕ ਤਾਂ ਕੋਈ ਵੀ ਨਹੀਂ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹ ਲਓ, ਫਿਰ ਆ ਕੇ ਬਾਬਾ ਕਬੀਰ ਸਾਹਿਬ ਦੀ ਬਾਣੀ ਪੜ੍ਹ ਲਓ,
ਤੁਸੀਂ ਜਦੋਂ ਦੋਵਾਂ ਸ਼ਖਸੀਅਤਾਂ ਦੇ, ਗੁਰੂ ਨਾਨਕ ਸਾਹਿਬ ਅਤੇ ਬਾਬਾ ਕਬੀਰ ਸਾਹਿਬ ਦੋਵਾਂ ਦੀ ਬਾਣੀ ਪੜ੍ਹਾਂਗੇ ਨਾ, ਜਦੋਂ ਜੀ ਬਹੁਤ ਤਾਤ ਵੇਖਿਓ, ਬਾਬਾ ਕਬੀਰ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਸ਼ਬਦ ਵੀ ਮੇਲ ਖਾਂਦੇ ਨੇ, ਬਹੁਤੇ ਸ਼ਬਦ ਮੇਲ ਖਾਂਦੇ ਨੇ, ਸ਼ਬਦਾਵਲੀ ਵੀ ਤਕਰੀਬਨ ਇੱਕੋ ਜਿਹੀ ਹੈ। ਜਦੋਂ ਬਾਬਾ ਕਬੀਰ ਸਾਹਿਬ ਜੋਗੀਆਂ ਦੀ ਗੱਲ ਕਰਦੇ, ਗੁਰੂ ਨਾਨਕ ਸਾਹਿਬ ਨੇ ਜਦੋਂ ਜੋਗੀ, ਇੱਕੋ ਜਿਹੀ ਸ਼ਬਦਾਵਲੀ, ਉੱਥੇ ਵਿਚਾਰ ਇੱਕੋ ਹੈ। ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਭਗਤ ਰਵਿਦਾਸ ਜੀ, ਵਿਚਾਰ ਇੱਕੋ ਹੈ। ਹੁਣ ਇੱਕ ਪਾਸੇ 6 ਗੁਰੂ ਸਾਹਿਬਾਨ, ਇੱਕ ਪਾਸੇ 15 ਭਗਤ ਸਾਹਿਬਾਨ, ਵਿਚਾਰ 15 ਅਤੇ 6 21 ਹੋ ਗਏ। ਇਹਨਾਂ 21 ਦੀ ਵਿਚਾਰ ਦੀ ਗੱਲ ਕਰ ਲਓ 1, 35 ਦੀ ਗੱਲ ਕਰ ਲਓ 1, ਸਰੀਰ 35 ਨੇ, ਵਿਚਾਰ ਇੱਕੋ ਹੈ। ਜਦੋਂ ਬ੍ਰਹਮ ਨਾਲ ਸਾਡੀ ਵਿਚਾਰ ਹੋਏਗੀ ਨਾ, ਅਸੀਂ ਭਾਵੇਂ ਲੱਖ ਆਖੀ ਜਾਈਏ ਬ੍ਰਹਮ ਵੱਖਰ ਹੈ ਮੈਂ ਵੱਖਰ ਹਾਂ, ਲੱਖ ਕਹੀ ਜਾਏ ਸੰਸਾਰ, ਪਰ ਹੁਣ ਉੱਥੇ ਵੱਖਰਾ ਥੋੜ੍ਹੀ ਹੈ। ਜਿਵੇਂ ਜੀ ਕਿਸੇ ਨਾਲ ਬਹੁਤ ਗੂੜੀ ਮਿੱਤਰਤਾ ਹੋਵੇ, ਬਹੁਤ ਗੂੜੀ ਮਿੱਤਰਤਾ ਹੋਵੇ, ਵਿਚਾਰ ਇੱਕੋ ਜਿਹੀ ਹੋਵੇ, ਅਤੇ ਕੋਈ ਤੀਜਾ ਬੰਦਾ ਆ ਕੇ ਆਖੇ ਨਾ ਵੀ ਇੰਜ ਨਹੀਂ ਇੰਜ, ਉੱਥੇ ਜਵਾਬ ਪਤਾ ਕੀ, ਇਹਦੇ ਅਤੇ ਮੇਰੇ 'ਚ ਫਰਕ ਕੋਈ ਨਹੀਂ ਹੈ, ਅਸੀਂ ਇੱਕੋ ਹੀ ਹਾਂ, ਉਹਦੇ ਨਾਲ ਮਿੱਤਰਤਾ ਬੜੀ ਗੂੜੀ ਹੈ। ਹੁਣ ਮਿੱਤਰਤਾ ਹੈ ਕਾਹਦੀ, ਵਿਚਾਰਾਂ ਦੀ, ਕਿਉਂਕਿ ਵਿਚਾਰ ਮੇਲ ਖਾ ਰਹੇ ਨੇ, ਅਤੇ ਜੇ ਵਿਚਾਰ ਨਾ ਮੇਲ ਖਾਂਦੇ ਹੁਣ ਮਿੱਤਰਤਾ ਹੋ ਸਕਦੀ ਹੈ? ਤੁਸੀਂ ਵੇਖ ਲਓ, ਜਿੰਨੀ ਮਰਜ਼ੀ ਗੂੜੀ ਮਿੱਤਰਤਾ ਹੋਵੇ, ਵਿਚਾਰਾਂ ਵਿੱਚ ਤਕਰਾਰ ਆ ਜੇ, ਵਿਚਾਰ ਬਦਲ ਜਾਣ, ਮਿੱਤਰਤਾ ਖਤਮ ਹੋ ਜਾਂਦੀ, ਟੁੱਟ ਜਾਂਦੀ ਮਿੱਤਰਤਾ। ਰਿਸ਼ਤੇ ਟੁੱਟ ਜਾਂਦੇ ਨੇ ਜਿੱਥੇ ਵਿਚਾਰ ਬਦਲ ਜੇ, ਮਿੱਤਰਤਾ ਤੇ ਸੀਓਈ ਵਿਚਾਰਾਂ ਕਰਕੇ। ਰਿਸ਼ਤਾ ਪਤੀ ਪਤਨੀ ਦੇ ਸੰਬੰਧ ਦੀ ਗੱਲ ਕਰੋ, ਹੁਣ ਇਹ ਰਿਸ਼ਤਾ ਹੈ, ਇਕੱਲਾ ਵਿਚਾਰਾਂ ਕਰਕੇ ਥੋੜ੍ਹੀ ਹੈ। ਮੰਨਿਆ ਜਾਂਦਾ ਵੀ ਸਭ ਤੋਂ ਨੇੜਲਾ ਨਾਤਾ ਹੈ, ਪਰ ਨਿਭਦਾ ਉਨਾ ਚਿਰ ਹੀ ਹੈ ਜਿੰਨਾ ਚਿਰ ਵਿਚਾਰ ਮਿਲਦੇ ਰਹਿਣ, ਨਾ ਮਿਲੇ ਵਿਚਾਰ ਨਾ ਮਿਲਣ, ਵੇਖੋ ਤਕਰਾਰ ਹੁੰਦਾ ਕਿ ਨਹੀਂ ਹੁੰਦਾ, ਰਿਸ਼ਤਾ ਟੁੱਟਦਾ ਕਿ ਨਹੀਂ ਟੁੱਟਦਾ, ਵਿਚਾਰ ਨਹੀਂ। ਜਿੰਨਾ ਚਿਰ ਵਿਚਾਰ ਮਿਲ ਰਹੇ ਨੇ, ਜਿੰਨਾ ਮਰਜ਼ੀ ਲੰਮਾ ਨਵਾ ਲਓ, ਰਿਸ਼ਤਾ ਨਿਭੇਗਾ, ਪਰ ਜਿੱਥੇ ਵਿਚਾਰ ਨਹੀਂ ਮਿਲੇਗੀ ਉੱਥੇ ਬਹੁਤਾ ਚਿਰ ਨਹੀਂ ਜੇ ਚੱਲਦਾ, ਫਿਰ ਤਕਰਾਰ ਹੈ। ਇਸ ਲਈ ਸਾਹਿਬ ਕਹਿ ਰਹੇ, ਕਹਿੰਦੇ ਮਿਲ ਬ੍ਰਹਮ ਜੋਤੀ ਓਤ ਪੋਤੀ, ਉਸ ਬ੍ਰਹਮ ਨਾਲ ਮਿਲ ਗਏ, ਓਤ ਪੋਤ ਹੋ ਗਏ, ਹੁਣ ਇੱਕੋ ਤਾਣਾ ਪੇਟਾ ਇੱਕੋ ਬਣ ਗਿਆ, ਉਦਕ ਉਦਕ ਸਮਾਇਆ, ਜਿਵੇਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਹੈ। ਜਲ ਥਲ ਮਹੀਅਲ ਏਕ ਰਵਿਆ, ਉਹ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਥਲ ਵਿੱਚ ਵੀ ਹੈ, ਜਲ ਵਿੱਚ ਵੀ ਹੈ, ਸਾਰੀਆਂ ਥਾਵਾਂ 'ਤੇ ਰਮਿਆ ਹੋਇਆ, ਕਹਿੰਦੇ ਨਾ ਦੂਜਾ ਦ੍ਰਿਸ਼ਟ ਆਇਆ, ਹੁਣ ਕੋਈ ਦੂਜਾ ਨਜ਼ਰੀ

ਲਈ ਤਾਂ ਉਹ ਸਦਾ ਹੀ ਇਕੱਠ ਹੈ। ਮਨੁੱਖ ਜਿੰਨਾ ਮਰਜ਼ੀ ਗਿਆਨਵਾਨ ਹੋ ਜਾਵੇ ਉਹਨੇ ਇਕੱਠ ਹੀ ਰਹਿਣਾ, ਉਹਨੂੰ ਕਦੇ ਵੀ ਕਥਿਆ ਨਹੀਂ ਜਾ ਸਕਦਾ। ਖੈਰ ਇਹ ਪਾਵਨ ਉਪਦੇਸ਼ ਜੋ ਗੁਰੂ ਸਾਹਿਬ ਬਾਣੀ ਰਾਹੀਂ ਬਖਸ਼ ਰਹੇ, ਨਾਲ ਨਾਲ ਆਪਾਂ ਜੋ ਲੜੀਵਾਰ ਇਤਿਹਾਸਕ ਦਿਨ ਚੱਲ ਰਹੇ ਨੇ, ਸਾਕਾ ਨੀਲਾ ਤਾਰਾ, 5 ਜੂਨ 1984, ਇੱਕ ਬੇਨਤੀ ਕਰਦਾ ਚੱਲਾਂ। ਅਸੀਂ ਨਾ ਜੀ ਇਹ ਇਤਿਹਾਸ ਹਰ ਸਾਲ ਵਿਚਾਰਦੇ ਹਾਂ, ਇਹਨਾਂ ਦਿਨਾਂ ਨੂੰ, ਇਹਨਾਂ ਸ਼ਹੀਦੀ ਸਾਕੇ ਨੂੰ ਹਰ ਸਾਲ ਚੇਤੇ ਕਰਦੇ। ਇਤਿਹਾਸ ਬਦਲਦਾ ਨਹੀਂ, ਇਤਿਹਾਸ ਹੋ ਹੀ ਰਹੇਗਾ। ਵਾਰ ਵਾਰ ਦੁਹਰਾਉਣ ਦਾ ਕਾਰਨ ਹੁੰਦਾ ਵੀ ਸਾਨੂੰ ਸਾਡਾ ਇਤਿਹਾਸ ਚੇਤੇ ਰਹੇ, ਔਰ ਇਹ ਇਤਿਹਾਸ ਵਿਚਾਰਨ ਦਾ ਮਕਸਦ ਇਹ ਨਹੀਂ ਹੁੰਦਾ ਵੀ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਭਟਕਾਉਣਾ ਜਾਂ ਅਸੀਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣੀ ਹੈ, ਨਹੀਂ। ਇਹਦਾ ਮਕਸਦ ਇਹ ਹੈ ਵੀ ਸਾਡੇ ਇਤਿਹਾਸ ਦੀ ਇਹ ਖੂਨੀ ਦਾਸਤਾਂ ਹੈ ਅਤੇ ਸਾਡਾ ਇੱਕ ਫਰਜ਼ ਬਣਦਾ ਇਸ ਖੂਨੀ ਦਾਸਤਾਂ ਨੂੰ ਵਿਚਾਰਨ ਦਾ, ਸਮਝਣ ਦਾ, ਸੋਚਣ ਦਾ ਅਤੇ ਸੁਣਾਉਣ ਦਾ ਇੱਕ ਫਰਜ਼ ਹੈ ਸਾਡਾ। ਅਸੀਂ ਇਸ ਦਾਸਤਾਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ, ਕਦੇ ਵੀ। ਹਾਲਾਤ ਸਮਾਂ ਜਿੱਦਾਂ ਦਾ ਮਰਜ਼ੀ ਬਣਦੇ, ਪਰ ਉਹ ਜੋ ਅਸੀਂ ਆਪਣੇ ਪਿੰਡੇ 'ਤੇ ਹੰਢਾਇਆ ਉਹ ਅਸੀਂ ਵਿਸਾਰ ਕਦੇ ਨਹੀਂ ਸਕਦੇ, ਕਦੇ ਵੀ ਉਹਨੂੰ ਭੁਲਾਇਆ ਨਹੀਂ ਜਾ। ਕਿਉਂਕਿ ਅਸੀਂ ਤਾਂ ਕਹਿ ਦਾਂਗੇ ਨਾ, ਅੱਖੀਂ ਨਹੀਂ ਵੇਖਿਆ ਅਸੀਂ ਸੁਣਿਆ, ਅਸੀਂ ਅੱਖੀਂ ਨਹੀਂ ਵੇਖਿਆ ਅਸੀਂ ਪੜ੍ਹਿਆ। ਪਰ ਜਿਨ੍ਹਾਂ ਨੇ ਪੰਜਾਬ ਦੀ ਉਹ ਹਾਲਤ ਅੱਖੀਂ ਵੇਖੀ ਹੈ ਉਹ ਦੱਸਦੇ ਤਾਂ ਹੈ ਨਾ, ਉਹ ਦੱਸਦੇ ਨੇ। ਅਤੇ ਜਿਨ੍ਹਾਂ ਨੇ ਉਹ ਹਾਲਤ ਵੇਖੀ ਹੈ, ਉਹ ਹਾਲਾਤ ਵੇਖੇ ਨੇ ਜਦੋਂ ਇਸ ਸਾਕੇ ਨੂੰ ਵਾਪਰਨ ਤੋਂ ਬਾਅਦ ਵਿੱਚ ਮੁੜ ਦੁਬਾਰਾ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ ਸੰਗਤਾਂ ਗਈਆਂ, ਜਿਨ੍ਹਾਂ ਨੇ ਉੱਥੇ ਉਹ ਸਭ ਕੁਝ ਵੇਖਿਆ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਉਹ ਖੂਨੀ ਦਾਸਤਾਂ ਕਿੱਦਾਂ ਦੀ ਸੀ। ਹਾਲਾਂਕਿ ਉਦੋਂ ਪਹਿਲਾਂ ਉਹ ਸਾਫ਼ ਸਫਾਈ ਕਰ ਚੁੱਕੇ ਨੇ, ਪਰ ਕਿਤੇ ਕਿਤੇ ਫਿਰ ਵੀ ਉਹ ਬੀਤੇ ਹੋਏ ਸਾਕੇ ਦੇ ਨਿਸ਼ਾਨ ਨਜ਼ਰੀ ਆਉਂਦੇ, ਫਿਰ ਵੀ ਕਿਤੇ ਨਾ ਕਿਤੇ ਨਜ਼ਰੀ ਆਉਂਦੇ ਨੇ। ਖੈਰ 4 ਜੂਨ ਵਾਲੇ ਦਿਨ ਅੰਮ੍ਰਿਤ ਵੇਲੇ ਫੌਜ ਹਮਲਾ ਕਰਦੀ ਹੈ। 4 ਜੂਨ ਕੱਲ੍ਹ ਦੇ ਦੀਵਾਨਾਂ 'ਚ ਆਪਨੇ ਸ਼ਰਵਣ ਕੀਤਾ, ਰਾਤਰੀ ਦੇ ਦੀਵਾਨਾਂ 'ਚ ਬੇਨਤੀ ਕੀਤੀ ਸੀ ਵੀ ਆਸਾ ਕੀ ਵਾਰ ਨਾਲ ਸਾਡੀ ਸਾਂਝ ਬਹੁਤ ਹੈ। ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਅਤੇ ਛੱਡ ਕੇ ਜਦੋਂ ਸਰਸਾ ਨਦੀ 'ਤੇ ਆਏ ਤਾਂ ਆਸਾ ਕੀ ਵਾਰ, ਹਰਿਮੰਦਰ ਸਾਹਿਬ 'ਤੇ ਜਦੋਂ ਹਮਲਾ ਹੋਇਆ ਤਾਂ ਉਦੋਂ ਵੀ ਆਸਾ ਕੀ ਵਾਰ। ਨੇਮ ਨਹੀਂ ਸਾਡਾ ਟੁੱਟਿਆ, ਚਮਕੌਰ ਦੀ ਗੜੀ 'ਚ 40 ਬੈਠੇ ਸੀ ਪਰ 40 ਨੇ ਹੌਸਲਾ ਨਹੀਂ ਛੱਡਿਆ, ਭਾਵੇਂ ਸਾਹਮਣੇ 10 ਲੱਖ ਹੈ। ਅਕਾਲ ਤਖਤ ਸਾਹਿਬ ਵਿੱਚ ਵੀ ਗਿਣਤੀ ਦੇ ਹੀ ਬੈਠੇ ਨੇ ਪਰ ਹੌਸਲਾ ਨਹੀਂ ਛੱਡਿਆ। ਫੌਜ ਭਾਵੇਂ ਸਾਰੀ ਹੋਈ, ਉਦੋਂ ਵੀ ਸਰਕਾਰੀ ਸੀ ਅਤੇ ਅਕਾਲ ਤਖਤ 'ਤੇ ਚੜ੍ਹ ਕੇ ਆਈ ਵੀ ਸਰਕਾਰੀ ਹੋਈ ਹੈ। ਫੌਜ ਉਦੋਂ ਵੀ ਸਰਕਾਰੀ ਹੋਈ ਸੀ ਨਾ, ਸ਼ਾਹੀ ਫੌਜ ਸੀ ਉਦੋਂ ਵੀ, ਹੁਣ ਵੀ ਸ਼ਾਹੀ ਫੌਜ ਹੈ। ਨਾ ਉਦੋਂ ਗੋਡੇ ਟੇਕੇ ਅਤੇ ਨਾ 84 ਵੇਲੇ ਟੇਕੇ, ਉਦੋਂ ਗੜੀ ਵਿੱਚ ਨਹੀਂ ਸੀ ਵੜਨ ਦਿੱਤੇ ਜਿੰਨਾ ਚਿਰ ਜਿਉਂਦੇ ਸੀ, ਅਤੇ ਜਿੰਨਾ ਚਿਰ ਜਿਉਂਦੇ ਸੀ ਉਨਾ ਚਿਰ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਨਹੀਂ ਵੜਨ ਦਿੱਤੇ। ਉਦੋਂ ਉਹਨਾਂ ਕੋਲ ਵੀ ਹਥਿਆਰਾਂ ਦੀ ਕੋਈ ਗਿਣਤੀ ਨਹੀਂ, ਬੜੀ ਭਰਮਾਰ ਹੈ।

ਫੌਜ ਕੋਲ, ਫੌਜ ਵੀ ਬਹੁਤ ਹੁਣ 10 ਲੱਖ ਬੰਦਾ ਜੇ 40 ਦੇ ਸਾਹਮਣੇ ਖੜਾਈਏ ਤੇ 40 ਦੀ ਕੀ ਪਾਇਆ ਜੀ, ਆਟੇ ਵਿੱਚ ਲੂਣ ਦੀ ਬਰਾਬਰੀ ਵੀ ਨਹੀਂ ਹੈ, ਇੱਕ ਪਾਸੇ 10 ਲੱਖ ਇੱਕ ਪਾਸੇ 40। ਹੁਣ 40 ਕੋਲ ਵੱਧ ਤੋਂ ਵੱਧ ਹਥਿਆਰ ਵੀ ਹੋਣ ਤੇ ਕਿੰਨੇ ਕੁ ਹੋਣਗੇ, 10 ਲੱਖ ਕੋਲ ਜੇ ਇਕੱਲੀਆਂ ਬੰਦੂਕਾਂ ਦੀ ਹੋਈ ਗੱਲ ਕਰੀਏ ਤੇ 10 ਲੱਖ ਬੰਦੂਕਾਂ ਨੇ, ਉਹ 40 ਕੋਲ ਕੀ ਹੋਏਗਾ। ਇਸੇ ਤਰ੍ਹਾਂ 84 ਬਿਲਕੁਲ ਇੱਕੋ ਜਿਹਾ ਹੀ ਹੈ ਜੀ ਦ੍ਰਿਸ਼, ਇੱਕੋ ਜਿਹਾ। ਉਦੋਂ ਉਹਨਾਂ ਦੀ ਸੋਚ ਸੀ ਅਸੀਂ ਗੁਰੂ ਗੋਬਿੰਦ ਸਿੰਘ ਫੜਨਾ, ਜਾਂ ਜਿਉਂਦਿਆਂ ਜੰਗ ਦੇ ਮੈਦਾਨ 'ਚੋਂ ਅਸੀਂ ਫੜ ਕੇ ਲਿਜਾਣਾ, ਅਤੇ ਜਾਂ ਜੰਗ ਦੇ ਮੈਦਾਨ 'ਚ ਅਸੀਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ, ਸੋਚ ਇਹੀ ਸੀ ਨਾ। ਹੁਣ ਸੋਚ ਕੀ ਹੈ, ਅਸੀਂ ਸੰਤ ਜਰਨੈਲ ਸਿੰਘ ਜਾਂ ਫੜਨਾ ਅਤੇ ਜਾਂ ਮਾਰਨਾ, ਅਤੇ ਇਕੱਲਾ ਜਰਨੈਲ ਸਿੰਘ ਨਹੀਂ ਅਸੀਂ ਸਿੱਖ ਵੀ ਮਾਰਨੇ, ਇਕੱਲੇ ਸੰਤ ਜਰਨੈਲ ਸਿੰਘ ਜੀ ਨੂੰ ਨਹੀਂ ਅਸੀਂ ਸਿੱਖ ਵੀ ਮਾਰਨੇ ਨੇ, ਕਿਉਂਕਿ ਖਾੜਕੂ ਲਹਿਰ ਅਸੀਂ ਰਹਿਣ ਨਹੀਂ ਦੇਣੀ, ਦਬਾਉਣਾ ਤਾਂ ਖਾੜਕੂ ਲਹਿਰ ਨੂੰ ਹੀ ਸੀ, ਅਸੀਂ ਰਹਿਣ ਜੇ ਇਕੱਲੀ ਖਾੜਕੂ ਲਹਿਰ ਨੂੰ ਦਬਾਉਣ ਦੀ ਗੱਲ ਹੀ, ਜੇ ਜਰਨੈਲ ਸਿੰਘ ਜੀ ਨੂੰ ਸੰਤ ਜਰਨੈਲ ਸਿੰਘ ਨੂੰ ਫੜਨ ਦੀ ਹੋਈ ਗੱਲ ਹੁੰਦੀ, ਫਿਰ ਖਾੜਕੂ ਲਹਿਰ ਨੂੰ ਬਦਨਾਮ ਕਿਉਂ ਕਰਦੇ। ਜਿਹੜੇ ਸਰਕਾਰੀ ਅਫਸਰ ਖਾੜਕੂਆਂ ਵਾਲੀਆਂ ਵਰਦੀਆਂ ਪਾ ਪਾ ਕੇ, ਖਾੜਕੂ ਸਿੰਘਾਂ ਵਾਲੇ ਬਾਣੇ ਪਾ ਪਾ ਕੇ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਬੇਪੱਤੀਆਂ ਕਰਦੇ ਰਹੇ, ਫਿਰ ਖਾੜਕੂ ਲਹਿਰ ਨੂੰ ਬਦਨਾਮ ਕਿਉਂ ਕਰਦੇ, ਦਬਾਉਣਾ ਤਾਂ ਖਾੜਕੂ ਲਹਿਰ ਸੀ, ਵੀ ਇਹ ਕਿਉਂ ਬੋਲਣ। ਖੈਰ 4 ਜੂਨ ਸਾਰਾ ਦਿਨ ਮੁਕਾਬਲਾ ਹੋਇਆ, ਅਤੇ 4 ਜੂਨ ਵਾਲੇ ਦਿਨ ਪਤਾ ਲੱਗ ਗਿਆ ਸੀ ਵੀ ਇੱਦਾਂ ਸਾਡੀ ਦਾਲ ਨਹੀਂ ਗਲਣੀ, ਫੌਜ ਨੂੰ ਪਤਾ ਲੱਗ ਗਿਆ ਸੀ ਵੀ ਇਹਨਾਂ ਨੇ ਸਾਡੀ ਦਾਲ ਨਹੀਂ ਗਲਣ ਦੇਣੀ, ਭਾਵੇਂ ਉਹ ਅੰਦਰ ਗਿਣਤੀ ਦੇ ਬੈਠੇ ਨੇ ਪਰ ਹੌਂਸਲੇ ਨਾਲ ਬੈਠੇ ਸੀ ਜੀ, ਸਾਰੇ ਗੁਰੂ ਪਾਤਸ਼ਾਹ ਦੇ ਭਰੋਸੇ 'ਤੇ ਬੈਠੇ। ਫਿਰ ਬਖਤਰ ਬੰਦ ਗੱਡੀਆਂ, ਬੁਲਟ ਪਰੂਫ ਅੱਜ ਦੀ ਭਾਸ਼ਾ 'ਚ ਕਹਿ ਲਈਏ, ਕਿਹੜੀ ਫੌਜ ਨੂੰ ਇਜਾਜ਼ਤ ਹੈ ਜੀ ਧਰਮ ਸਥਾਨ ਉੱਤੇ ਟੈਂਕ ਲੈ ਕੇ ਜਾਣ ਦੀ, ਹੈ ਇਜਾਜ਼ਤ ਵੀ ਤੁਸੀਂ ਜਿਹੜੇ ਮਰਜ਼ੀ ਧਰਮ ਸਥਾਨ 'ਤੇ ਟੈਂਕ ਲੈ ਕੇ ਚਲੇ ਜਾਓ ਅਤੇ ਜਾ ਕੇ ਟੈਂਕਾਂ ਨਹਾ ਵਲੇ ਕਰ ਦਿਓ, ਕਿਉਂ ਲੈ ਕੇ ਗਏ, ਬਖਤਰ ਬੰਦ ਗੱਡੀਆਂ ਕਿਉਂ, ਕੀ ਸੋਚ ਸੀ, ਬੁਲਟ ਪਰੂਫ ਗੱਡੀਆਂ ਲੈ ਕੇ ਜਾ ਰਹੇ ਹੋ, ਸਪੈਸ਼ਲ ਟ੍ਰੇਨਿੰਗ ਦਿੱਤੀ ਹੋਈ ਕਮਾਂਡੋ ਲੈ ਕੇ ਜਾ ਰਹੇ ਹੋ, ਕਿਉਂ, ਵਿਚਾਰ ਕੀ ਹੈ। ਹੁਣ ਇਹ ਸਾਰੀਆਂ ਜਿਹੜੀ ਫੌਜ ਉਹਨਾਂ ਦੀ ਆਈ, ਜਿੰਨੀ ਫੌਜ ਆਈ ਸਾਰੀ ਸਪੈਸ਼ਲ ਟ੍ਰੇਨਿੰਗ 'ਤੇ, ਜਿੰਨੇ ਕਮਾਂਡੋ ਆਏ ਹਵਾਈ ਜਹਾਜ਼ ਰਾਹੀਂ ਜਿਹੜੇ ਉਤਾਰੇ ਹੈ ਨਾ ਲਿਆ ਕੇ ਬੋਂਗਿਆਂ ਦੇ ਉੱਤੇ, ਉਹ ਸਾਰੇ ਸਪੈਸ਼ਲ ਟ੍ਰੇਨ ਕੀਤੇ ਹੋਏ ਨੇ ਕਮਾਂਡੋ ਜਿੰਨੇ ਵੀ ਨੇ, ਕੀ ਸੋਚ ਨਾਲ ਤਾਰੇ ਗਏ ਉਹ। ਬਹੁਤਿਆਂ ਦੀ ਗਿਣਤੀ ਵਿੱਚ ਥੋੜ੍ਹਿਆਂ ਦੀ ਕੀ ਪਾਇਆ ਜੀ, ਪਰ ਥੋੜ੍ਹਿਆਂ ਨੇ ਇੱਕ ਵਾਰੀ ਦੱਸਤਾ ਸੀ ਉਹ ਤੁਹਾਨੂੰ ਵੇਖਣ ਨੂੰ ਅਸੀਂ ਥੋੜ੍ਹੇ ਹਾਂ, ਪਰ ਸਾਡੇ ਕੋਲ ਗੁਰੂ ਕਲਗੀਧਰ ਸਾਹਿਬ ਦਾ ਦਿੱਤਾ ਹੋਇਆ ਹੌਂਸਲਾ ਬਹੁਤ ਵੱਡਾ ਹੈ, ਅਤੇ ਸਾਨੂੰ ਅੱਜ ਵੀ ਇੰਝ ਲੱਗਦਾ ਵੀ ਗੁਰੂ ਕਲਗੀਧਰ ਸਾਹਿਬ ਅੱਜ ਵੀ ਸਾਡੀ ਪਿੱਠ ਉੱਤੇ ਆਪਣਾ ਹੱਥ ਰੱਖ ਕੇ ਖੜੋਤੇ ਨੇ, ਔਰ ਅਸੀਂ ਜੂਝ ਰਹੇ ਹਾਂ, ਜੂਝੇ ਜੀ। ਜਨਰਲ ਸੁਬੇਗ ਸਿੰਘ ਦੀ ਦੂਰ ਅੰਦੇਸੀ, ਉਹਨਾਂ ਦੀ ਦੂਰ ਅੰਦੇਸੀ, ਔਰ ਜਿੰਨੀ ਉੱਥੇ ਸਾਰੀ ਫੌਜ ਜੋ ਵੀ ਮੁਕਾਬਲਾ ਹੋਇਆ ਨਾ, ਜਿੰਨਾ ਵੀ ਗੁਰੂ ਕਿਆਂ ਸਿੱਖਾਂ ਵੱਲੋਂ, ਉਹ ਸਾਰੀ ਪਲੈਨਿੰਗ ਜਨਰਲ ਸੁਬੇਗ ਸਿੰਘ ਜੀ ਦੀ ਹੈ, ਸਾਰੀ ਹੋਈ ਆਪਾਂ ਕਿਵੇਂ ਮੁਕਾਬਲਾ ਕਰਨਾ, ਕਿਵੇਂ ਉਹ ਫੌਜ ਚੜ੍ਹ ਕੇ ਆਈ ਨੂੰ ਰੋਕਣਾ, ਅਤੇ ਦੂਜੇ ਪਾਸੇ ਜਿਹੜਾ ਸਾਰੀ ਕਮਾਂਡ ਸੰਭਾਲ ਰਿਹਾ ਕੁਲਦੀਪ ਬਰਾੜ, ਉਹ ਇਸ ਗੱਲ ਨੂੰ ਜਾਣਦਾ ਅੰਦਰ ਜਨਰਲ ਸੁਬੇਗ ਸਿੰਘ ਬੈਠਾ, ਉਹ ਜਾਣਦਾ ਹੈ, ਔਰ ਫੌਜੀ ਟ੍ਰੇਨਿੰਗ ਜਿਹੜੀ ਕੁਲਦੀਪ ਬਰਾੜ ਦੀ ਹੋਈ ਹੈ
ਉਹ ਸਾਰੀ ਜਰਨਲ ਸ਼ੁਬੇਗ ਸਿੰਘ ਦੀ ਦੇਖ ਰੇਖ ਹੇਠ ਹੋਈ ਹੈ ਸਾਰੀ। ਇੱਕ ਟੀਚਰ ਰੂਪ 'ਚ ਕਹਿ ਲਓ ਜਰਨਲ ਸ਼ੁਬੇਗ ਸਿੰਘ ਕੁਲਦੀਪ ਬਰਾੜ ਦਾ ਉਸਤਾਦ ਹੈ, ਫੌਜ ਵਿੱਚ ਨੌਕਰੀ ਕਰ ਰਹੇ ਜਰਨਲ ਸ਼ੁਬੇਗ ਸਿੰਘ ਜੀ। ਉਹ ਤਾਂ ਜਦੋਂ ਉਹਨਾਂ ਨੇ ਆਪਣੇ ਧਰਮ ਦੀ ਗੱਲ ਕੀਤੀ ਹੈ ਨਾ, ਆਪਣੇ ਹੱਕ ਦੀ ਗੱਲ ਕੀਤੀ ਵੀ ਭਾਈ ਮੈਂ ਫੌਜੀ ਹਾਂ ਪਰ ਫੌਜੀ ਹੋਣ ਦੇ ਨਾਲ ਨਾਲ ਮੈਂ ਸਿੱਖ ਵੀ ਹਾਂ, ਫਿਰ ਉਹਨਾਂ ਨੂੰ ਪਾਸੇ ਕਰਤਾ ਵੀ ਨਹੀਂ, ਤੁਸੀਂ ਫੌਜ 'ਚ ਨੌਕਰੀ ਨਹੀਂ, ਫਿਰ ਕੱਢ ਦਿੱਤਾ ਜਾਂਦਾ ਨੌਕਰੀ ਤੋਂ ਵੀ ਨਹੀਂ। ਉਹ ਕਹਿ ਰਹੇ ਵੀ ਜੇ ਇੱਕ ਫੌਜੀ ਸਨਾਤਨੀ ਹੈ ਉਹ ਆਪਣੀ ਸਨਾਤਨ ਦੀ ਗੱਲ ਕਰ ਸਕਦਾ, ਫਿਰ ਮੈਂ ਸਿੱਖ ਹਾਂ ਅਤੇ ਮੈਂ ਸਿੱਖ ਧਰਮ ਦੀ ਕਿਉਂ ਨਹੀਂ ਗੱਲ ਕਰ ਸਕਦਾ। ਪਰ ਨਹੀਂ, ਉਹ ਜਿੰਨਾ ਚਿਰ ਉਹ ਉੱਥੇ ਅਫਸਰ ਨੇ ਜਰਨਲ ਸ਼ੁਬੇਗ ਸਿੰਘ ਜੀ, ਉਦੋਂ ਕੁਲਦੀਪ ਬਰਾੜ ਅਜੇ ਟ੍ਰੇਨਿੰਗ ਕਰ ਰਿਹਾ, ਸਾਰੀ ਟ੍ਰੇਨਿੰਗ ਉਹਦੇ ਅਧੀਨ ਹੋਈ, ਜਰਨਲ ਸ਼ੁਬੇਗ ਸਿੰਘ ਦੇ ਅਧੀਨ ਹੋਈ ਉਹਦੀ। ਅਤੇ ਉਹ ਜਾਣਦਾ ਜਿਹੜਾ ਅੰਦਰ ਬੈਠਾ ਹੈ ਨਾ ਉਹ ਮੇਰਾ ਉਸਤਾਦ ਹੈ, ਉਹ ਜਾਣਦਾ। ਅਤੇ ਜਿੰਨੀਆਂ ਕੁ ਯੋਜਨਾਵਾਂ ਮੇਰੇ ਕੋਲ ਨੇ ਉਹਦੇ ਕੋਲ ਉਸਤਾਦੀ ਗੁਰ ਉਦੋਂ ਵੱਧ ਕੇ ਨੇ। ਅਧਿਆਪਕ ਤੋਂ ਪੜ੍ਹਨ ਵਾਲਾ ਵਿਦਿਆਰਥੀ ਜਿੰਨਾ ਮਰਜ਼ੀ ਗਾਂਹ ਚਲਾ ਜਾਏ ਅਧਿਆਪਕ ਤੇ ਅਧਿਆਪਕ ਹੀ ਹੈ, ਉਸਤਾਦ ਤੇ ਉਸਤਾਦ ਹੀ ਹੈ। ਅਤੇ ਦੂਜੇ ਪਾਸੇ ਜਿਹੜੀ ਸਾਡੀ ਵਿਰਾਸਤ ਹੈ, ਜਿਹੜੀ ਵਿਰਾਸਤ ਅਸੀਂ ਅਬਦਾਲੀ ਵੇਲੇ ਸੰਭਾਲੀ, ਗੁਰੀਲਾ ਯੁੱਧ ਨੀਤੀ, ਉਹ ਗੁਰੀਲਾ ਯੁੱਧ ਨੀਤੀ 'ਚ ਮਾਹਰ ਹੈ ਜਰਨਲ ਸ਼ੁਬੇਗ ਸਿੰਘ, ਜਿਹਨੇ ਸਾਰਾ ਮੁਕਾਬਲਾ ਉੱਥੇ ਕੀਤਾ ਸਾਰਾ ਨਾ, ਸਿੱਖਾਂ ਨੂੰ ਕਮਾਂਡ ਦਿੱਤੀ ਕਿਵੇਂ ਆਪਾਂ, ਉਹ ਜਿੰਨੀ ਵਿਉਂਤਬੰਦੀ ਹੈ ਜੀ ਸਾਰੀ ਉਹਨਾਂ ਦੀ। ਇਸ ਕਰਕੇ ਹੁਣ ਕੁਲਦੀਪ ਬਰਾੜ ਨੇ ਪਹਿਲਾਂ ਇਹ ਸੋਚਿਆ ਆਪਾਂ ਸਾਰਿਆਂ ਨਾਲ ਮੁਕਾਬਲਾ ਕਰਨਾ, ਸਾਰੇ ਮਾਰਨੇ ਨੇ, ਪਰ ਆਪਾਂ ਸਭ ਤੋਂ ਪਹਿਲਾਂ ਯਤਨ ਇਹ ਕਰੀਏ ਵੀ ਜਰਨਲ ਸ਼ੁਬੇਗ ਸਿੰਘ ਦਾ ਟਿਕਾਣਾ ਲੱਭੇ, ਉਹ ਕਿੱਥੇ ਹੈ, ਪਹਿਲਾਂ ਉਹਨੂੰ ਮਾਰਨਾ। ਅੱਜ 5 ਜੂਨ ਹੈ ਜੀ, 5 ਜੂਨ ਵਾਲੇ ਦਿਨ ਉਹ ਕੌਮ ਦਾ ਯੋਧਾ ਜਿਹਨੇ ਸਾਰੀ ਅਗਵਾਈ ਸੰਭਾਲੀ ਹੋਈ ਹੈ, 5 ਜੂਨ ਨੂੰ ਜਰਨਲ ਸ਼ੁਬੇਗ ਸਿੰਘ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਮੁਕਾਬਲਾ ਬਹੁਤ ਹੋਇਆ ਪਰ ਜਿੱਥੇ ਮੁਕਾਬਲੇ ਵਿੱਚ ਫੌਜੀ ਮਰੇ ਉੱਥੇ ਨਾਲ ਨਾਲ ਸਿੱਖਾਂ ਦਾ ਵੀ ਜਾਨੀ ਨੁਕਸਾਨ ਬੜਾ ਹੋਇਆ। ਸਿੱਖਾਂ ਦਾ ਜਿਹੜਾ ਜਾਨੀ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਹੈ, ਆਮ ਸੰਗਤ ਦਾ ਜਾਨੀ ਨੁਕਸਾਨ ਬਹੁਤ ਹੋਇਆ। ਆਮ ਸੰਗਤ ਦਾ ਜਾਨੀ ਨੁਕਸਾਨ ਬਹੁਤ ਹੋਇਆ ਕਿਉਂਕਿ ਨਾ ਜੀ, ਮੈਂ ਇੱਕੋ ਘਟਨਾ ਸਾਂਝੀ ਕਰਕੇ ਸਮਾਪਤੀ ਵੱਲ ਆ ਜਾਣਾ। 5 ਜੂਨ ਵਾਲੇ ਦਿਨ ਤੱਕ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਸਾਰਾ ਜਲ ਐਨ ਲਾਲ ਸੁਰਖ ਲਹੂ ਵਰਗਾ ਹੋ ਚੁੱਕਾ ਸਾਰਾ ਜਲ। ਅਤੇ ਜਿਹੜੇ ਉੱਥੇ ਕਮਰੇ, ਜਿਨ੍ਹਾਂ ਕਮਰਿਆਂ 'ਚ ਸੰਗਤ ਬੈਠੀ ਹੋਈ ਹੈ, ਬੰਦ ਕੀਤੀ ਹੋਈ ਹੈ, ਉਹ ਜਿੱਥੇ 50-50 ਬੰਦਿਆਂ ਦੇ ਬੈਠਣ ਦੀ ਥਾਂ ਸੀ ਨਾ ਜੀ, 300-400 ਬੰਦਾ ਵੜਿਆ ਹੋਇਆ। ਹੁਣ ਜਿੱਥੇ 50 ਬੰਦਿਆਂ ਦੇ ਬਹਿਣ ਦੀ ਥਾਂ ਹੋਵੇ ਉੱਥੇ 300 ਬੰਦਾ 400 ਬੰਦਾ ਬਿਠਾਇਆ ਹੋਵੇ, ਅੱਧੇ ਕਿਤੇ ਸਫੋਕੇਸ਼ਨ ਨਾਲ ਮਰ ਗਏ ਹੋਣਗੇ ਨਾ, ਉਹਨਾਂ ਨੇ ਸ਼ਹਾਦਤ ਦੇ ਜਾਮ ਪੀਤੇ ਹੋਣਗੇ। ਫਿਰ ਲਿਹਾਜ਼ ਕਿਸੇ ਨਾਲ ਨਹੀਂ ਸੀ ਕੀਤਾ ਉਦੋਂ ਦੀ ਫੌਜੀਆਂ ਨੇ, ਕਿਸੇ ਨਾਲ ਲਿਹਾਜ਼ ਨਹੀਂ, ਕੋਈ ਬੱਚਾ ਨਹੀਂ ਵੇਖਿਆ, ਕੋਈ ਬਜ਼ੁਰਗ ਨਹੀਂ ਵੇਖਿਆ, ਉਹਨਾਂ ਦੀ ਸਿਰਫ ਇੱਕੋ ਨੀਤੀ ਸੀ ਜੇ ਤੁਸੀਂ ਜਰਨੈਲ ਸਿੰਘ ਜੀ ਨੂੰ ਫੜਨੇ ਹੋ ਤਾਂ ਬੱਚਿਆਂ ਅਤੇ ਬਜ਼ੁਰਗਾਂ ਨਾਲ ਤੁਹਾਡਾ ਕੀ ਵਿਰੋਧ ਹੈ, ਤੁਸੀਂ ਜੰਤ ਜਰਨੈਲ ਸਿੰਘ ਨੂੰ ਫੜੋ। ਹੁਣ ਤੁਸੀਂ ਉਹਨਾਂ, ਮੈਂ ਇੱਕ ਗਿਣਤੀ ਹੈ ਜੀ ਜਿਹੜੀ ਇਤਿਹਾਸਕਾਰ ਨੇ ਲਿਖੀ, 1302 ਦੁੱਧ ਦੀਆਂ ਸ਼ੀਸ਼ੀਆਂ ਨੇ ਜਿਹੜੀਆਂ ਉੱਥੋਂ ਮਿਲਦੀਆਂ ਨੇ। ਹੁਣ ਦੁੱਧ ਦੀਆਂ ਸ਼ੀਸ਼ੀਆਂ ਪੀਣ ਵਾਲੇ ਬੱਚਿਆਂ ਦੀ ਉਮਰ ਕਿੰਨੀ ਕੁ ਹੋਏਗੀ, ਬਸ ਇੱਥੋਂ ਅੰਦਾਜ਼ਾ ਲਾ ਲਓ ਵੀ ਕੀ ਉਹ ਸਾਰੇ ਹੀ ਅੱਤਵਾਦੀ ਸਨ।
ਜੇ 1302 ਦੁੱਧ ਦੀਆਂ ਸ਼ੀਸ਼ੀਆਂ ਬਰਾਮਦ ਹੋਈਆਂ, ਮਿਲੀਆਂ ਉੱਥੋਂ ਦੁੱਧ ਦੀਆਂ ਸ਼ੀਸ਼ੀਆਂ 1302, ਹਰਿੰਦਰ ਸਿੰਘ ਡਿਬਡੇਵਾ ਲਿਖਦੇ ਨੇ, ਮਤਲਬ 1302 ਤੇ ਉਹ ਨੇ ਜਿਹੜੇ ਸ਼ੀਸ਼ੀਆਂ ਪੀਣ ਵਾਲੇ ਨੇ। ਕਈ ਐਸੀਆਂ ਵੀ ਹੋਣਗੀਆਂ ਸ਼ੀਸ਼ੀਆਂ ਜਿਹੜੀਆਂ ਟੁੱਟ ਗਈਆਂ ਹੋਣਗੀਆਂ, ਇਹ ਤੇ ਉਹ ਨੇ ਜਿਹੜੀਆਂ ਉੱਥੋਂ ਮਿਲੀਆਂ, ਤੇ ਕਈ ਐਸੇ ਵੀ ਹੋਣਗੇ ਜਿਨ੍ਹਾਂ ਨੇ ਦੁੱਧ ਦੀਆਂ ਸ਼ੀਸ਼ੀਆਂ ਪੀਣੀਆਂ ਛੱਡਤੀਆਂ, ਉਮਰ ਅਜੇ ਬਹੁਤੀ ਨਹੀਂ, 4-4-5-5 ਸਾਲ ਦੀ ਹੋਵੇ। ਜੇ ਗਿਣਤੀ ਕਰਨ ਲੱਗੀਏ ਨਾ, ਮਹੀਨੇ ਮਹੀਨੇ, 2-2 ਮਹੀਨੇ, 4-4 ਮਹੀਨਿਆਂ ਦੇ ਬੱਚੇ 20 ਸ਼ਹਾਦਤਾਂ ਦੇ ਜਾਮ ਪੀ ਗਏ, ਉਹਨਾਂ 'ਚੋਂ ਦੱਸੋ ਅੱਤਵਾਦੀ ਕੌਣ ਹੈ? ਫਿਰ 17 ਸਾਲਾਂ ਦੇ ਬਜ਼ੁਰਗ, 65 ਸਾਲਾਂ ਦੇ ਬਜ਼ੁਰਗ, 75 ਦੇ ਬਜ਼ੁਰਗ ਜਿਨ੍ਹਾਂ ਉੱਤੇ ਫੌਜੀ ਤਸ਼ੱਦਦ ਕਰਦੇ ਨੇ, ਉਹਨਾਂ 'ਚੋਂ ਅੱਤਵਾਦੀ ਕਿਹੜਾ ਹੈ? ਜਿਹੜੀ ਘਟਨਾ ਮੈਂ ਸਾਂਝੀ ਕਰਨ ਲੱਗਿਆ, ਇੱਕ ਬਜ਼ੁਰਗ ਮਾਂ, ਉਹਨੇ ਆਪਣੀ ਗੋਦ 'ਚ ਨਾ ਤਕਰੀਬਨ 2 ਸਾਲਾਂ ਦਾ ਬੱਚਾ ਜਿਹੜਾ ਬੋਲ ਸਕਦਾ ਆਪਣੀ ਜ਼ੁਬਾਨੋਂ, ਬਸ ਉਸ ਉਮਰ ਦਾ ਕਹਿ ਲਓ, ਉਹਨੇ ਗੋਦ 'ਚ ਲਿਆ ਹੋਇਆ। ਉਹਨੇ ਪਾਣੀ ਪੀਣ ਦੀ ਜਿੱਦ ਕੀਤੀ ਵੀ ਮੈਨੂੰ ਪਿਆਸ ਲੱਗੀ ਆ, ਗਰਮੀ ਦਾ ਮੌਸਮ ਹੈ, ਆਪਣੇ ਸਾਹਮਣੇ ਹੀ ਹੈ, ਇਹੀ ਦਿਨ ਨੇ ਜੀ, ਮੈਂ ਪਾਣੀ ਪੀਣਾ ਹੈ। ਪਾਣੀ ਕਿਸੇ ਕੋਲ ਹੈ ਨਹੀਂ, ਉਹ ਦੌੜੀ ਮਾਂ ਲੈ ਕੇ ਆਪਣੇ ਬੱਚੇ ਨੂੰ ਆਪਣੀ ਬੁੱਕਲ 'ਚ ਲਪੇਟ ਕੇ, ਲੁਕੋ ਕੇ ਵੀ ਕਿਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਉਹ ਬਚਦਿਆਂ ਬਚਾਉਂਦਿਆਂ ਨਾ ਸਰੋਵਰ ਦੇ ਕਿਨਾਰੇ 'ਤੇ ਪਹੁੰਚਦੀ ਹੈ। ਹੁਣ ਸਰੋਵਰ ਵਿੱਚ ਜਲ ਹੈ, ਮਾਂ ਨੇ ਸੋਚਿਆ ਵੀ ਮੈਂ ਜਲ ਸਿਖਾਉਂਦੀ। ਉਹਨੇ ਨਾ ਉਹ ਜਲ ਆਪਣੇ ਬੁੱਕਾਂ 'ਚ ਭਰਿਆ ਹੱਥਾਂ ਨਾਲ ਬੱਚੇ ਨੂੰ ਪਿਆਉਣ ਵਾਸਤੇ, ਛਕਾਉਣ ਲੱਗੀ, ਉਹਦੇ ਮੁੱਖ ਦੇ ਨੇੜੇ ਕੀਤਾ, ਬੱਚਾ ਪਾਣੀ ਵਿਲਕ ਰਿਹਾ। ਉਹਨੇ ਨੇੜੇ ਜਦੋਂ ਉਹਦੇ ਕੀਤਾ ਨਾ, ਜਲ ਵੱਲ ਵੇਖਿਆ ਤੇ ਵੇਖ ਕੇ ਉਹਨੇ ਡੋਲਤਾ, ਤੇ ਬਜ਼ੁਰਗ ਮਾਂ ਨੇ ਇੱਕ ਲਫ਼ਜ਼ ਵਰਤੇ ਸੀ, ਕਹਿੰਦੀ ਪੁੱਤਰਾ ਤੈਨੂੰ ਪਿਆਸਾ ਤੜਫਦਾ ਤੇ ਵੇਖ ਸਕਦੀ ਆ, ਪਰ ਮੈਂ ਤੈਨੂੰ ਸ਼ਹੀਦਾਂ ਦਾ ਲਹੂ ਨਹੀਂ ਪਿਆ ਸਕਦੀ, ਮੈਂ ਸ਼ਹੀਦਾਂ ਦਾ ਖੂਨ ਨਹੀਂ ਪਿਆ ਸਕਦੀ ਤੈਨੂੰ। ਅੰਮ੍ਰਿਤ ਸਰੋਵਰ, ਅੰਮ੍ਰਿਤਸਰ ਸਾਹਿਬ ਦਾ ਸਾਰਾ ਸਰੋਵਰ ਐਨ ਜਲ ਲਾਲ ਸੁਰਖ ਹੋ ਚੁੱਕਾ ਸਾਰਾ। ਉਹਨੇ ਉਹ ਜਲ ਆਪਣੇ ਬੁੱਕਾਂ 'ਚ ਭਰਿਆ, ਡੋਲਿਆ ਵੀ ਮੈਂ ਤੈਨੂੰ ਪਿਆਸਾ ਤੜਫਦਾ ਵੇਖ ਸਕਦੀ ਹਾਂ, ਪਰ ਸ਼ਹੀਦਾਂ ਦਾ ਖੂਨ ਨਹੀਂ ਪਿਆ ਸਕਦੀ। ਬਸ ਇਹੀ ਵਿਚਾਰ ਉਹਨਾਂ ਵਿੱਚ ਆਪਸੀ ਹੋਈ ਹੈ ਜੀ, ਅਤੇ ਇੱਕ ਗੋਲੀ ਆਈ, ਉਹ ਬੱਚੇ ਦੇ ਮੱਥੇ 'ਚ ਵੱਜਦੀ ਹੈ, ਉਸੇ ਥਾਂ 'ਤੇ ਉਹ ਬੱਚਾ ਵੀ ਸ਼ਹਾਦਤ ਦਾ ਜਾਮ ਪੀ ਜਾਂਦਾ। ਦੂਜੇ ਪਾਸੇ ਫਿਰ ਇੱਕ ਗੋਲੀ ਆਉਂਦੀ, ਜਿਹੜੀ ਆ ਕੇ ਉਸ ਬਜ਼ੁਰਗ ਮਾਤਾ ਦੇ ਵੱਜਦੀ ਹੈ, ਉਹ ਮਾਤਾ ਵੀ ਉਸੇ ਥਾਂ 'ਤੇ ਸ਼ਹਾਦਤ ਦਾ ਜਾਮ ਪੀ ਜਾਂਦੀ। ਕੁਝ ਕੁ ਬਜ਼ੁਰਗ ਨਾ ਪਾਣੀ ਤੋਂ ਪਿਆਸੇ ਪ੍ਰਕਰਮਾਂ ਵਿੱਚ ਪਏ, ਫੌਜੀ ਲੰਘਿਆ ਜਾਂਦਾ ਅਤੇ ਉਹਨਾਂ ਕੋਲੋਂ ਨਾ ਉਹਨੇ ਕਿਹਾ, ਉਹ ਤੈਨੂੰ ਵਾਸਤਾ ਵੀ ਸਾਨੂੰ ਜਲ ਛਕਾ ਦੇ। ਬਜ਼ੁਰਗਾਂ ਨੇ ਉਹਨੇ ਜੀ ਪਾਣੀ ਦਾ ਜੱਗ ਭਰਿਆ। ਅਸੀਂ ਐਵੇਂ ਨਹੀਂ ਕਹਿੰਦੇ ਵੀ ਸਾਨੂੰ 84 ਭੁੱਲਣਾ ਨਹੀਂ, ਪਾਣੀ ਦਾ ਜੱਗ ਭਰਿਆ ਹੋਇਆ ਹੈ, ਭਰੇ ਹੋਏ ਜੱਗ ਦੇ ਵਿੱਚ ਤੰਬਾਕੂ, ਭਰੇ ਹੋਏ ਜੱਗ ਦੇ ਵਿੱਚ ਸਿਗਰਟਾਂ, ਭੜੇ ਹੋਏ ਜੱਗ ਦੇ ਵਿੱਚ ਹੀ ਬੀੜੀਆਂ ਪਾ ਕੇ ਉਹਨਾਂ ਨੂੰ ਘੋਲਤਾ, ਘੋਲ ਕੇ ਅਤੇ ਉਹਨਾਂ ਬਜ਼ੁਰਗਾਂ ਦੇ ਨੇੜੇ ਕਰਕੇ ਕਹਿੰਦਾ ਵੀ ਲਓ ਪੀ ਲਓ, ਇਹ ਤੁਹਾਡੇ ਗੁਰੂ ਦਾ ਅੰਮ੍ਰਿਤ ਹੈ। ਅਸੀਂ ਕਿਵੇਂ ਵਿਸਾਰਦੀ ਹੈ ਜੀ, ਕਿਵੇਂ ਭੁੱਲ ਜਾਈਏ ਸੁਖਾਲਾ। ਇਸੇ ਕਰਕੇ ਜੀ ਪਿਛਲੇ ਦੇ ਦਿਨਾਂ ਤੋਂ ਬੇਨਤੀ ਕਰਦਾ ਆ ਰਿਹਾ, ਹੱਡ ਬੀਤੀ ਵਿਸਾਰਨੀ ਔਖੀ ਹੈ,
ਨਹੀਂ ਭੁੱਲਦੀ ਹੱਡ ਬੀਤੀ, ਜੱਗ ਬੀਤੀ ਤੇ ਹਰ ਕੋਈ ਭੁੱਲ ਜਾਂਦਾ। ਜੱਗ ਬੀਤੀ ਕੌਣ ਚੇਤੇ ਰੱਖਦਾ, ਹੱਡ ਬੀਤੀ ਨਹੀਂ ਭੁੱਲਦੀ। ਤੇ ਸਾਡੇ ਨਾਲ ਬੀਤੀ ਹੈ, ਸਾਨੂੰ ਪਤਾ ਵੀ ਸਾਡੀਆਂ ਮਾਵਾਂ ਨੇ ਕਿਵੇਂ ਲੁਕੋ ਲੁਕੋ ਕੇ ਸਾਡੇ ਬੱਚਿਆਂ ਨੂੰ ਰੱਖਿਆ ਸੀ, ਕਿਵੇਂ ਮਾਵਾਂ ਸਾਡੀਆਂ ਅੱਜ ਵੀ ਆਪਣੇ ਬੁੱਕਲਾਂ ਦੇ ਵਿੱਚ ਫੋਟੋਆਂ ਲੈ ਕੇ ਤੁਰੀਆਂ ਫਿਰਦੀਆਂ ਨੇ ਵੀ ਮੇਰੇ ਬੱਚੇ ਲਈ ਮੈਨੂੰ ਇਨਸਾਫ ਦਿਓ। ਕਿਵੇਂ ਸਾਡੇ ਬਜ਼ੁਰਗ ਅੱਜ ਵੀ ਸੜਕਾਂ 'ਤੇ ਤੁਰੇ ਫਿਰਦੇ, ਅੱਜ ਵੀ ਥਾਣਿਆਂ ਵਿੱਚ ਤੁਰੇ ਫਿਰਦੇ ਨੇ ਵੀ ਸਾਨੂੰ ਇਨਸਾਫ ਦਿਓ ਜੀ, ਸਾਡੇ ਬੱਚੇ ਨੇ ਸ਼ਹਾਦ, ਸਾਡਾ ਬੱਚਾ 84 ਦੇ ਵਿੱਚ ਤੁਸੀਂ ਜ਼ਬਰਦਸਤੀ ਮੁਕਾਬਲਾ ਬਣਾ ਕੇ, ਝੂਠਾ ਮੁਕਾਬਲਾ ਬਣਾ ਕੇ ਮਾਰਿਆ ਸਾਨੂੰ, ਸਾਡੇ ਬੱਚੇ ਦਾ ਸਰੀਰ ਇੱਥੋਂ ਤੱਕ, ਜਿਨ੍ਹਾਂ ਨੇ ਸ਼ਹੀਦੀ ਜਾਮ ਪੀਤੇ ਉਹਨਾਂ ਦੀਆਂ ਦੇਹਾਂ ਤੱਕ ਵੀ ਨਹੀਂ ਦਿੱਤੀਆਂ ਜੀ, ਦੇਹਾਂ ਵੀ ਨਹੀਂ ਦਿੱਤੀਆਂ, ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਦੇ ਰਹੇ, ਕਿਵੇਂ ਭੁੱਲ ਜਾਈਏ। ਅੱਜ ਦੇ ਦਿਨ ਫਿਰ ਜਰਨਲ ਸ਼ੁਬੇਗ ਸਿੰਘ ਉਸੇ ਥਾਂ 'ਤੇ ਗੁਰੂ ਕਾ ਯੋਧਾ ਆਪਣਾ ਧਰਮ ਨਿਭਾਉਂਦਾ ਹੋਇਆ, ਉਹਨਾਂ ਸਾਰੇ ਧਰਮੀ ਫੌਜੀਆਂ ਦੇ ਚਰਨਾਂ 'ਚ ਨਮਸਕਾਰ ਹੈ ਜੀ, ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਛੱਡੀਆਂ ਅਤੇ ਆਪਣਾ ਧਰਮ ਨਿਭਾਇਆ। ਉਹਨਾਂ ਸਾਰਿਆਂ ਸ਼ਹੀਦਾਂ ਦੇ ਚਰਨਾਂ 'ਚ ਨਮਸਕਾਰ ਹੈ ਜਿਨ੍ਹਾਂ ਨੇ ਧਰਮ ਮਜ਼ਹਬ ਨਹੀਂ ਵੇਖਿਆ ਪਰ ਸ਼ਹਾਦਤਾਂ ਦੇ ਜਾਮ ਪੀਤੇ। ਸਾਰਿਆਂ ਦੇ ਚਰਨਾਂ 'ਚ ਨਮਸਕਾਰਾਂ। ਕਿਤੇ ਉਹਨਾਂ ਵੇਲਿਆਂ 'ਚ ਜੀ ਇੰਨੀ ਕੁ ਜ਼ਿਆਦਾ ਨਫ਼ਰਤ ਪਸਰ ਚੁੱਕੀ ਦਸਤਾਰਾਂ ਦੇ ਖਿਲਾਫ, ਕੋਈ ਮੁਸਲਮਾਨ ਵੀਰ ਆਪਣੇ ਸਿਰ 'ਤੇ ਦਸਤਾਰ ਸਜਾਉਂਦਾ ਸੀ ਨਾ, ਉਹਦੇ ਚਿਹਰੇ ਉੱਤੇ ਦਾੜਾ, ਉਹਦਾ ਦਾੜਾ ਅਤੇ ਉਹਦੀ ਦਸਤਾਰ ਵੇਖ ਕੇ ਉਹਨੂੰ ਪੁੱਛਿਆ ਨਹੀਂ ਸੀ ਜਾਂਦਾ ਵੀ ਤੂੰ ਕੌਣ ਹੈ, ਬਸ ਉਹਨੂੰ ਤੁਰੇ ਜਾਂਦੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਵੀ ਇਹਨੇ ਦਸਤਾਰ ਬੰਨ੍ਹੀ ਹੈ, ਦਸਤਾਰ ਸਜਾਈ ਹੈ। ਇਹ ਹਾਲਾਤ ਨੇ ਉਦੋਂ ਦੇ ਜਿਹੜੇ 84 'ਚ ਅਸੀਂ ਹੰਡਾਏ ਨੇ। ਗੁਰੂ ਕਿਰਪਾ ਕਰੇ ਕਿਤੇ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਸਾਨੂੰ ਚੱਲਣ ਦੀ ਜਾਚ ਆ ਜਾਏ, ਅਸੀਂ ਆਪਣੇ ਜਜ਼ਬਾਤ ਉਹਨਾਂ ਨੂੰ ਆਪਣੀ ਸੰਭਾਲ ਵਿੱਚ ਰੱਖੀਏ, ਆਪਣੇ ਕਾਬੂ ਵਿੱਚ ਰੱਖੀਏ। ਮਕਸਦ ਸਾਡਾ ਭਟਕਾਉਣਾ ਨਹੀਂ ਕਿਸੇ ਨੂੰ, ਨਾ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣੀ ਹੈ, ਬਸ ਹੁਣ ਚੰਗੇ ਰਾਜਨੀਤਿਕ ਬਣਨਾ ਹੈ। ਅਤੇ ਜੇ ਚੰਗੇ ਰਾਜਨੀਤਿਕ ਬਣਨਾ ਹੈ ਫਿਰ ਰਾਜਨੀਤੀ ਵਿੱਚ ਵੀ ਆਉਣਾ ਪਏਗਾ, ਅਤੇ ਜਜ਼ਬਾਤੀ ਬਣ ਕੇ ਨਹੀਂ ਰਾਜਨੀਤਿਕ ਬਣ ਕੇ ਆਉਣਾ ਪਏਗਾ, ਆਪਣੇ ਜਜ਼ਬਾਤਾਂ ਨੂੰ ਆਪਣੇ ਕਾਬੂ ਵਿੱਚ ਰੱਖ ਕੇ। ਗੁਰੂ ਕਿਰਪਾ ਕਰੇ, ਸਤਿਗੁਰੂ ਦੀ ਰਹਿਮਤ ਹੈ, ਪੰਜਾਬ ਨੂੰ ਮਾਰਨ ਵਾਲਿਆਂ ਨੇ ਬੜਾ ਯਤਨ ਕੀਤਾ ਪਰ ਪੰਜਾਬ ਨਹੀਂ ਮਰਿਆ, ਪੰਜਾਬ ਨਹੀਂ ਮੁੱਕਿਆ, ਪੰਜਾਬ ਫਿਰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਚੜ੍ਹਦੀ ਕਲਾ 'ਚ ਹੈ, ਇਹਨੇ ਕਦੇ ਮੁੱਕਣਾ ਨਹੀਂ, ਕੋਈ ਜਿੰਨਾ ਮਰਜ਼ੀ ਯਤਨ ਕਰ ਲਏ। ਅਸੀਂ ਤਾਂ ਮੁੱਕਦਿਆਂ ਮੁੱਕਦਿਆਂ ਨੇ ਦੱਸਤਾ ਸੀ, ਓਏ ਬਾਬਾ ਬੂਤਾ ਸਿੰਘ ਅਤੇ ਗਰਜਾ ਸਿੰਘ ਅਸੀਂ ਹਾਂ, ਤੁਸੀਂ ਮਕਾਓਗੇ, ਖਾਲਸਾ ਨਹੀਂ ਮੁੱਕਦਾ, ਇਹ ਤਾਂ ਦੋ ਨਹੀਂ ਮਾਣ, ਅਜੇ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਸਾਡੀ ਗਿਣਤੀ 2 ਕਰੋੜ ਬਣਦੀ ਹੈ, ਇਹ ਤਾਂ ਦੋ ਨਹੀਂ ਮਾਣ। ਆਪਣੇ ਆਪ ਨੂੰ ਸੰਭਾਲੋ, ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖੋ, ਕਦੇ ਵੀ ਜਜ਼ਬਾਤੀ ਹੋ ਕੇ ਕੋਈ ਫੈਸਲਾ ਨਹੀਂ ਕਰਨਾ, ਜੋ ਹੈ ਗੁਰੂ ਸਾਹਿਬ ਦੇ ਮੁਤਾਬਕ ਨਾ, ਗੁਰੂ ਆਸ਼ੇ ਮੁਤਾਬਕ ਜਿਵੇਂ ਬੀਤੇਗੀ ਤਿਵੇਂ ਸਮੇਂ ਔਰ ਹਾਲਾਤਾਂ ਅਨੁਸਾਰ ਚੱਲਾਂਗੇ। ਸਤਿਗੁਰੂ ਰਹਿਮਤ ਕਰਨ, ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਜਾਚ ਆ ਜਾਏ, ਉਹਨਾਂ ਰਾਹਾਂ 'ਤੇ ਚੱਲਦਿਆਂ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਮਾਲਕ ਪਾਤਸ਼ਾਹ ਜੀ ਦੇ ਆਓ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।

ਕਮਨ ਮੇਰੇ ਸਦਾ ਰੋਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੈ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ। ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬੇਟੋਂ, ਜਿਸ ਦੀਆਂ ਇਹ ਵਡਿਆਈਆਂ, ਚਾਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ, ਕਲਾ ਜਿਤ ਕਰ ਤਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾ ਮਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤੇ ਤਕਾਰਿਆ ਨਾ ਦਵਾਜੇ, ਅਨੰਦ ਸੁਣੋ ਵਡ ਪਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਸਗਲ ਸਮਗਰੀ ਤੁਮਰੇ ਸੁਤਰ ਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ।
0: ਤੁਮਰੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ। ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ।

ਸਤਿਗੁਰੂ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੀ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਸ਼ਹੀਦ ਸਿੰਘਾਂ ਨੂੰ ਸਮਰਪਿਤ ਅੰਮ੍ਰਿਤ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀਵਾਰ ਕਥਾ ਵਿਚਾਰ ਗੁਰ ਇਤਿਹਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੋਵੇ ਪ੍ਰਵਾਹ ਨੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ।

ਲਾ ਸਭ ਤੇਰਾ ਬਸ ਤੇਰਾ ਕਿਰਪਾਲਾ ਤੇਰਾ ਕਰ ਨੰਦ ਵਧਾਈ ਤੁਤ ਕਰ ਮਾਨਮਤਾ ਤੇਜ ਆਪਣਾ ਆਪ ਜਗ ਸਰਵ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ।

Ouais. Ouais.

0: ਵਾਹਿਗੁਰੂ ਜੀ ਕੀ ਫਤਿਹ।
1: ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਨੇਰੇ।

ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਵੀਂ ਸਹਾਏ ਅਰਜਨ ਅਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਕਰ ਨੌਨ ਦਿਆਵੈ ਧਾਏ ਸਭ ਥਾਈ ਵੈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਵੈ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਵਨ ਕਾ ਸਦਕਾ ਸਰਬ ਸੁਖੋ ਏ ਜਾਂ ਜਾਂ ਖਾਲਸਾ ਸਾਹਿਬ ਤਾਂ ਤਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਕਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ਣੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ।

ਸਤਨਾਮ ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਉ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਉ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੈ ਖੇਤ। ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਣ ਨ ਕੀਜੈ। ਸੱਜਣ ਸੱਚਾ ਪਾਤਸ਼ਾਹ ਸ਼੍ਰੀ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇ ਸਾਹੋ।

ਦੇਹਾਨੀ ਆਵਦਾ ਤਾਂ ਮੈਂ ਸੰਤੋਖ ਨਾ ਪਾਇਆ, ਹਸਤ ਰਸ ਅਸ਼ਵ ਪਵਨ ਤੇਜ ਧਣੀ ਭੂਮਨ ਚਤੁਰੰਗਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿ ਭੰਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਆਜੂਨੀ ਸਹਿ ਭੰਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ,

ਸਾਹਿਬ ਵਾਹਿਗੁਰੂ ਜੀ ਕੀ ਫਤਿਹ।

ਹੋ ਕਰਿ ਨ ਹੋਇ ਬਲਿਹਾਰੀ ਕੁਦਰਤ ਵਸਿਆ ਤੇਰਾ ਤੂੰ ਨ ਜਾਇ ਲਖਿਆ ਰਾ ਜਾ ਤੁਮੇ ਜੋ ਜੋ ਤੁਮੇ ਜਾਤਾ ਅਗਲ ਕਲਾ ਭਰਪੂਰਿਆ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣੇ ਔਖਾ ਸੱਚਾ ਨਾਉਂ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ

ਕੋ ਹੋਏ ਜੇ ਵਡਿਆਪ ਤੇ ਵੜਦੇਰੀ ਦਾਤ ਜਿਨ੍ਹਾਂ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ੍ਹਾਂ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪਰਗਾਸ ਜਿਨ੍ਹਾਂ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ੍ਹਾਂ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੇ ਉਦਮ ਜਾ ਆਹਰ ਹਰ ਜੀ ਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੈਂਤਾ ਕੋਇ ਨਾ ਕਿਸਕੀ ਧਰਿਆ ਸਿਰਸੇ ਰਿਜਕ ਸੁਬਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੌਂਸਾ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੇਹ ਸਿਮਰਨ ਕਰਿਆ ਸਭ ਨਿਧਾਨ ਦਸੇ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮਾ ਪਾਰਾ ਸਭ ਧਿਆਵਹੀਂ ਸਭ ਧਿਆਵਹੀਂ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਣਾ

ਦਾਤਾ ਆਪੇ ਭੁਗਤਾ ਜੀ, ਹੋਂ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬਰਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵਹੈਂ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਤੇ ਆਵਹੇਂ ਹਰ ਤੇ ਆਵਹੇਂ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਪਏ, ਜੈਨਾ ਹਰ ਤੇ ਆਇਆ ਜੀ, ਤਿਨ ਤੂਟੀ ਜਮ ਕੀ ਫਾਂਸੀ।

ਭਗਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਨਿੱਕੇ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪਹੀ ਜਪਹੀ ਬੈਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤਰ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਫਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹੀਂ ਚੱਲ ਕਰਤਾ ਸੋਈ ਤੁਧੇ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਬਹੁ ਆਪ ਹਾਥ ਦੈ ਮੁਹੇ ਬਚਾਬਹੁ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਵੈਰਨ ਕੋ ਆਏ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛੱਡ ਕੋਈ ਅਵਰ ਨਾ ਤਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖਾਂ ਮਾਰ ਤਾਰੀਏ ਚੁਨ ਚੁਨ ਸ਼ਤਰ ਹਮਾਰੇ ਮਾਰੀਏ ਆਭਾਦੈ ਮੁਜੇ ਉਬਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੁ ਜੋ ਕਰੀ ਹੋ ਰੱਛਾ ਰਾਖ ਲਿਓ ਮੋਹੇ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਮ ਲੋਕ ਸਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਦ ਜੱਛਣ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸ਼ਤਰਣ ਕੋ ਪਲ ਮੋ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੰਟੀ ਦੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘੜ ਘੜ ਕੇ ਪੜ ਪੜ ਕੀ ਜਾਨੇ ਜਵ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇ ਅਪਾਰਾ ਜਵ ਆ ਕਰਖ ਕਰ ਤੂੰ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣ ਤੂੰ ਬੇਦ ਭੇਦ ਅਰ ਆਲਮ ਡਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭਵ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾਹਣ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਡਰੰਕਾਰ ਕਾ ਚੀਨਤ ਨ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਂ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਇੱਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਵ ਕਹੀਂ ਭੂਪਾ ਅੰਡ ਜੇ ਰਜ ਸੇ ਤਜ ਕੀਨੀ
उत्पज खौन बहुर रच दीनी, कहों फूल राजा हवे बैठा, कहों सिमट भयो शंकर अकैठा, सगरी सृष्ट दखाए अचंप, आजुगा स्रूप स्यंप, अब रक्षा मेरी तुम करो, सिखे वार असिख संघरो, दुष्ट जिते उठवत उत्पाता, सकल मलेच करो रण घाता, जे आस्तुजे तव शरणी परे, तिनके दुष्ट दुख तोहाय मरे, पुरख जवन पग परे तिहारे, तिनके तुम संकट सवटारे, जो कल को इक बार ते है, ताके काल निकट नह है, रक्षा हुए ताही सब कल्ला, दुष्ट अरिष्ट टरे तत्कल्ला, कृपा दृष्ट तन जहे न हरयो, ताके ताप तनक मै हरहो, रिद्ध सिद्ध कर्मो सब होई, दुष्ट सहा शवय सके ना कोई, एक बार जिन तुम्हें संवारा, काल भांसती ताहें ओबारा, जिन नर नाम तिहारो कहा, दारिद दुष्ट दोख तेरा, खड़ग के मैं शरण तिहारी, आप हाथ दे लेहो ओवारी, सरठ मोह सहाई, दुष्ट दोख दे लेहो बचाई, खड़ग के मैं शरण तिहारी, आप हाथ दे लेहो ओबारी, सरठो मोह सहाई, दुष्ट दोख ते लेहो बचाई, सवैया पाए गहे जब ते तुमरे, तब ते को आंख तरे नहीं आने, राम रहीम प्राण कुरान, अनेक कहें मत एक ना मान्यो, सिमृत शास्त्र वेद सभाए बहुभेद कहें,

ਪੰਚਮ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸਮੋ ਸਾਧ ਸੰਗਤ ਵਿੱਚ ਵਰਤ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਬੀਰ ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ, ਕਿਆ ਲਾਗੇ ਮੇਰਾ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਹੋਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਕਬੀਰ ਕਿਸੋਂ ਕਿਸੋਂ ਕੁੱਕੀਏ, ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ, ਕਬੂ ਕਹਿ ਸੁਨੇ ਪੁਕਾਰ। ਕਬੀਰ ਮਾਨਸ ਜਨਮ ਦਲੰਬ ਹੈ, ਹੋਏ ਨਾ ਬਾਰੰਬਾਰ, ਜਿਉਂ ਬਨ ਫਲ ਪਾਕੇ ਭੋਏ ਗਿਰੇ, ਬੋਹਰ ਨ ਲਾਗੇ ਡਾਰ। ਕਬੀਰ ਹਰ ਕਾ ਸਿਮਰਨ ਜੋ ਕਰੇ, ਸੋ ਸੁਖੀਆ ਸੰਸਾਰ, ਇਤੋਂ ਤੱਕ ਕਤਹਿ ਨਾ ਡੋਲਈ, ਜਿਸ ਰਾਖੇ ਸਿਰਜਨਹਾਰ। ਸੋ ਕਹਾਉ ਟਲ ਗੁਰ ਸੇਵੀਐ, ਆਹਿਨ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕਹਿ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀ ਐ, ਤੁਦ ਡਿੱਠੇ ਸੱਚੇ ਪਾਤਸ਼ਾਹ ਹੋ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬਹਾਠਿਆਂ ਸੋਹੀ ਐ, ਸਭਨਾ ਦਾ ਵੈਸਾਹੋ। ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬਹਾਠਿਆਂ ਸੋਹੀ ਐ।

ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਮਰਦ ਅਗੰਬੜੇ ਬਾਦਸ਼ਾਹ ਦਰਵੇਸ਼ ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਆਈਆਂ ਹੋਈਆਂ ਸਿੱਖ ਸੰਗਤਾਂ ਨੂੰ ਨਿਵਾਜਦਿਆਂ ਹੋਇਆਂ ਬਾਣੀ ਔਰ ਬਾਣੀ ਦੇ ਨਾਲ ਜੋੜਦੇ ਨੇ। ਜਿੱਥੇ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਬਚਨ ਬਖਸ਼ਿਆ ਹੈ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਅਸੀਂ ਗੁਰਬਾਣੀ ਦਾ ਅਭਿਆਸ ਕਰਦਿਆਂ ਨਿਤ ਅੰਮ੍ਰਿਤ ਪੀਣਾ ਹੈ। ਔਰ ਇੱਕ ਹੈ ਖੰਡੇ ਦੀ ਪਾਹੁਲ, ਪੰਜਾਂ ਪਿਆਰਿਆਂ ਦੇ ਪਾਸੋਂ ਖੰਡੇ ਦੀ ਪਾਹੁਲ ਲੈ ਕੇ ਅਸੀਂ ਪੰਜ ਕਕਾਰਾਂ ਦੇ ਧਾਰਨੀ ਵੀ ਬਣਨਾ ਹੈ। ਜੋ ਵੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਉਂਦਾ, ਸਤਿਗੁਰੂ ਮਹਾਰਾਜ ਜੀ ਉਹਦੇ ਉੱਤੇ ਆਪਣੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਨੇ, ਵੱਖ ਵੱਖ ਸਮੇਂ ਦੇ ਵਿੱਚ ਸੁਧਾਰ ਵੀ ਕੀਤਾ ਗਿਆ ਔਰ ਕੀਤਾ ਵੀ ਜਾ ਰਿਹਾ ਹੈ। ਵੱਖ ਵੱਖ ਇਲਾਕਿਆਂ ਦੇ ਵਿੱਚ ਕੁਝ ਹੰਕਾਰੀ ਅਨਸਰ ਜਿਹੜੇ ਸਿੱਖ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਦੇ ਔਰ ਜੋ ਤਿਲ ਫੁੱਲ ਪਿਟਾਵਾਂ ਸਿੱਖ ਸੰਗਤਾਂ ਲੈ ਕੇ ਆਉਂਦੀਆਂ, ਕਈ ਵਾਰੀ ਉਹ ਲੁੱਟ ਵੀ ਲੈਣਾ ਅਤੇ ਮਾਰ ਕੁਟਾਈ ਵੀ ਕਰਨੀ, ਜੋ ਬਰਦਾਸ਼ਤ ਤੋਂ ਬਾਹਰ ਹੈ। ਇਸੇ ਤਰ੍ਹਾਂ ਜੋ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਇਤਿਹਾਸ ਸੁਣਿਆ, ਬਜਨੂੜ ਨਾਮ ਦਾ ਉਹ ਪਿੰਡ ਜਿੱਥੇ ਗੁਜ਼ਰ ਔਰ ਰੰਗੜ ਇਹਨਾਂ ਨੇ ਰਲ ਕੇ ਸਿੱਖ ਸੰਗਤਾਂ ਨਾਲ ਮਾਰ ਕੁਟਾਈ ਵੀ ਕਰਨੀ ਔਰ ਉਹਨਾਂ ਕੋਲੋਂ ਧਨ ਪਦਾਰਥ ਵੀ ਖੋਹ ਲੈਣਾ, ਅਤੇ ਜੇ ਉਹਨਾਂ ਨੇ ਗੁਰੂ ਮਹਾਰਾਜ ਦਾ ਵਾਸਤਾ ਪਾਉਣਾ ਤਾਂ ਗੁਰੂ ਪਾਤਸ਼ਾਹ ਦੀ ਵੀ ਪਰਵਾਹ ਨਹੀਂ ਕਰਨੀ। ਅਸਲ ਦੇ ਵਿੱਚ ਕੀ ਹੁੰਦਾ, ਹੰਕਾਰਿਆ ਸੋ ਮਾਰਿਆ, ਇਹ ਹੰਕਾਰ ਹੀ ਬੰਦੇ ਨੂੰ ਮਾਰ ਦਿੰਦਾ ਹੈ, ਹੰਕਾਰ ਦੇ ਵਿੱਚ ਹੀ ਇਨਸਾਨ ਮਾਰਿਆ ਜਾਂਦਾ। ਇਹਨਾਂ ਦਾ ਅਹੰਕਾਰ ਇੰਨਾ ਵੱਧ ਚੁੱਕਾ ਹੈ कि गुरु कलगी धर पातशाह महाराज नूं हुण आप चल के सिंघां दे समेत इत्थे आउणा पिया। इन्हां दे नाल दो हाथ होए, दोवें पासे तो एक दूजे दे उत्ते वार जिहड़ा उह कीता जा रहा है। गुरु के सिंह डट के इन्हां दा मुकाबला कर रहे और इन्हां दे कीते हुए कर्म दी सज़ा जिहड़ी आ उह इन्हां नूं दे रहे ते गुरु कलगीधर पातशाह महाराज जी देखदे ने। ये जो बजनूर दा पिंड इलाका है जिथे इन्हां दे हंकार नूं तोड़न वास्ते सतगुरु महाराज जी सिंघां समेत पहुँचे हुए, अगले इतिहास विच कवि जी जो जिक्र करदे हन, बड़े प्यार सत्कार नाल सरवण करो जी।
1: चतर कटी लग तड़फन सोरी।
0: चतर कटी, चार घड़ियां दा समां बीत गया जदों गुरु के सिंह जिहड़े ने इन्हां नूं सबक सिखा रहे ने। इह वी अपने वल्लों किले दा सहारा जिहड़ा उत्थे इक किला बनिया, उस किले दा सहारा लै के अपनी बंदूकां विचों गोलियां चलाउंदे हन।
1: जोर जोर रिप कायन फोरी।
0: ते गुरु महाराज पातशाह दे वी जिहड़े महान योधे ने उह वी इन्हां दा फिर सामना करदियां होइयां अपने वल्लों गोलियां जिहड़ियां उह चलाउंदे हन।
1: बिथरियो श्रोण ते ककरा है।
0: और जदों उह गोली शरीर नूं आ के लगदी है ते लहू दी धारा वह तुरदी है, जिहदे नाल कहिंदे ने उत्थे चारे पासे ये धरती जिहड़ी है ये लहू लुहान होई दिसदी है।
1: केतक मरे परे रज माहे।
0: कई जिहड़े ने मौत दे घाट उतार दिते गए, जिहड़े मिट्टी दे विच मिट्टी हो गए ने। असल विच ये अहंकार ना सानू इस मिट्टी तो उच्चा कर दिंदा है उपर, जिहदे विच असी ये भुल जाने हैं कि ये मिट्टी का पुतला एक दिन मिट्टी विच ही मिट्टी हो जाना है। पर अहंकार ये पैर इस जमीन तो उच्चे कर देंदे आ, अहंकार उच्चा ले जाता है ना। जदों बंदा अहंकार विच उचाई ते जावे ते वह भुल जाता है भी मैं मिट्टी का बनिया, एक दिन मिट्टी होना है, खाक हो जाना है, ये भुल जाता है। फरीदा मैं भुलावा पग दा मत मैली हो जाए, गहला रूह ना जाने सिर भी मिट्टी खाए। ये भुल जाता है हंकार विच, पर जदों ये धरती ते आके डिगदा है इहदा अहंकार टुटदा है फिर ये खेह दा खेह हो जाता है। इसे तरह जिहड़े अहंकारी ने केतक मरे परे रज माए, रज मैने वो रेत मिट्टी उदे वेची आ

0: ਦੇਖ ਰਹੇ ਨੇ ਕਿ ਗੁਰੂ ਕੇ ਸਿੰਘ, ਗੁਰੂ ਕਾ ਖਾਲਸਾ ਇਹਨਾਂ ਅਹੰਕਾਰੀਆਂ ਦੇ ਹੰਕਾਰ ਨੂੰ ਕਿਵੇਂ ਤੋੜਦੇ ਆ, ਕਿਵੇਂ ਇਹਨਾਂ ਨੂੰ ਮਿੱਟੀ ਵਿੱਚ ਮਿਲਾਉਂਦੇ ਹਨ।
1: ਜਥਾ ਗਜਬ ਕੋ ਅਜਬ ਤਮਾਚਾ,
0: ਔਰ ਗਜਬ ਤਮਾਸ਼ਾ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ, ਕਿਉਂਕਿ ਇਹਨਾਂ ਨੂੰ ਭੁਲੇਖਾ ਸੀ, ਕਿ ਜਿਹੜੇ ਗੁਜ਼ਰ ਰੰਗੜ ਇਹਨਾਂ ਨੂੰ ਭੁਲੇਖਾ ਸੀ ਕਿ ਸਾਨੂੰ ਕਿਹੜਾ ਮਾਰਨ ਵਾਲਾ ਕੋਈ ਜੰਮਿਆ, ਕੋਈ ਪੈਦਾ ਹੋਇਆ, ਜੋ ਅਸੀਂ ਮਨ ਮਰਜ਼ੀਆਂ ਜਿਹੜੀਆਂ ਕਰਾਂਗੇ ਸਾਨੂੰ ਕੋਈ ਰੋਕਣ ਵਾਲਾ ਨਹੀਂ। ਇਹ ਅਸਲ ਵਿੱਚ ਭੁਲੇਖਾ ਸੀ ਇਹਨਾਂ ਦੇ ਅੰਦਰ, ਇਸ ਲਈ ਇਹ ਅਜਬ ਅਤੇ ਗਜਬ ਤਮਾਸ਼ਾ ਦੇਖਣ ਨੂੰ ਮਿਲ ਰਿਹਾ ਹੈ।
1: ਗ੍ਰਾਮ ਸਗਰ ਘਰ ਮਹਿ ਬਰੇ,
0: ਹੁਣ ਜਿਹੜੇ ਡਰ ਗਏ ਉਹ ਆਪੋ ਆਪਣੇ ਘਰਾਂ ਦੇ ਵਿੱਚ ਲੁਕਣੇ ਸ਼ੁਰੂ ਹੋਏ ਹਨ।
1: ਟੁੱਕ ਟੁੱਕ ਢੋਏ ਦੁਰਗ ਟਿਗ ਕਰੇ,
0: ਔਰ ਗੁਰੂ ਕੇ ਪਿਆਰੇ ਇਸ ਕਿਲੇ ਦੇ ਨੇੜੇ ਨੇੜੇ ਹੁੰਦਿਆਂ ਉਸ ਦਰਵਾਜ਼ੇ ਦੇ ਤੱਕ ਪਹੁੰਚਦੇ ਹਨ।
1: ਚੱਲ ਹੈ ਬੰਦੂਕ ਨਾਦ ਵੱਡ ਉੱਠਿਓ,
0: ਜਿਹੜੇ ਅੰਦਰ ਹਜੇ ਵੀ ਝੁਕਣ ਵਾਸਤੇ ਤਿਆਰ ਨਹੀਂ ਉਹ ਆਪਣੇ ਵੱਲੋਂ ਬੰਦੂਕਾਂ ਵਿੱਚੋਂ ਗੋਲੀਆਂ ਚਲਾਉਂਦੇ ਆ ਕਿ ਗੁਰੂ ਕੇ ਸਿੰਘ ਕਿਲੇ ਤੱਕ ਨਾ ਪਹੁੰਚ ਸਕਣ।
1: ਬਰਖਤ ਗੁਲਕਾਂ ਜਨ ਕੰਨ ਉੱਠਿਓ,
0: ਦੋਵੇਂ ਪਾਸੇ ਤੋਂ ਜਦੋਂ ਬੰਦੂਕਾਂ ਵਿੱਚੋਂ ਗੋਲੀਆਂ ਚੱਲਦੀਆਂ ਇਸ ਤਰ੍ਹਾਂ ਆਵਾਜ਼ ਆਉਂਦੀ ਜਿਵੇਂ ਬੱਦਲ ਗਰਜਦਾ ਹੁੰਦਾ ਹੈ।
1: ਲੱਗੇ ਮੋਰਚੇ ਦੁਰਗ ਨਜੀਕੇ,
0: ਕਹਿੰਦੇ ਨੇ ਉਹ ਕਿਲੇ ਤੱਕ ਜਿਹਦੇ ਅੰਦਰ ਇਹ ਜਿਹਦਾ ਸਹਾਰਾ ਲੈ ਕੇ ਇਹ ਲੜ ਰਹੇ ਨੇ ਉਹ ਦੁਰਗ ਭਾਵ ਕਿਲਾ, ਹੁਣ ਗੁਰੂ ਕੇ ਪਿਆਰਿਆਂ ਨੇ ਚਾਰੇ ਪਾਸੇ ਤੋਂ ਉਸ ਕਿਲੇ ਨੂੰ ਘੇਰ ਕੇ ਤੇ ਮੋਰਚਾ ਜਿਹੜਾ ਉਹ ਲਗਾ ਲਿਆ ਹੈ।
1: ਸ਼ਤਰਨ ਤਿਆਗੇ ਧੀਰਜ ਹੈ ਕੇ,
0: ਔਰ ਇਹਨਾਂ ਸ਼ਤਰੂਆਂ ਦਾ ਜਿਹੜਾ ਉਹ ਨਾਸ਼ ਕਰਦੇ ਨੇ ਤਾਂ ਕਿ ਇਹ ਕਿਤੇ ਵੀ ਹੁਣ ਭੱਜ ਨਾ ਸਕਣ।
1: ਤਬ ਕਲਗੀ ਧਰ ਫੇਰ ਤੁਰੰਗ,
0: ਤਬ ਕਲਗੀ ਧਰ ਫੇਰ ਤੁਰੰਗ, ਫਿਰ ਗੁਰੂ ਕਲਗੀ ਧਰ ਮਹਾਰਾਜ ਨੇ ਆਪਣੇ ਘੋੜੇ ਨੂੰ ਉਸ ਕਿਲੇ ਦੇ ਆਸ ਪਾਸ ਜਿਹੜਾ ਉਹ ਘੁਮਾਉਣਾ ਕੀਤਾ।
1: ਸ੍ਰੀ ਮੁਖ ਤੇ ਕਹਿ ਬਾਕ ਤੰਗ,
0: ਔਰ ਆਪਣੇ ਮੁਖ ਤੋਂ ਗੁਰੂ ਕਲਗੀ ਧਰ ਪਾਤਸ਼ਾਹ ਜੀ ਨੇ ਇਹ ਬੋਲ ਆਖੇ ਹਨ।
1: ਕੱਲ ਹੇਲ ਗੜੀ ਪਰ ਚੜ੍ਹੋ,
0: ਮਹਾਰਾਜ ਕਹਿੰਦੇ ਹੁਣ ਇੱਕੋ ਵਾਰੀ ਹੱਲਾ ਬੋਲੋ ਔਰ ਇਸ ਗੜੀ ਦੇ ਇਸ ਕਿਲੇ ਦੇ ਅੰਦਰ ਜਾਣਾ ਕਰੋ। ਇਹ ਜਿਹੜੇ ਅਹੰਕਾਰ ਦੇ ਨਾਲ ਭਰੇ ਹੋਏ ਨੇ ਇਹਨਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਘਾਲੋ ਹੱਲਾ, ਭਾਵ ਹੱਲਾ ਬੋਲੋ ਔਰ ਇਸ ਕਿਲੇ ਅੰਦਰ ਜਾਣਾ ਕਰੋ।
1: ਖੇਚ ਖੜਗ ਕੋ ਅੰਤਰ ਬੜੋ,
0: ਆਪਣੇ ਮਿਆਨ ਦੇ ਵਿੱਚੋਂ ਤਲਵਾਰਾਂ ਜਿਹੜੀਆਂ ਕਿਰਪਾਨਾਂ ਕੱਢ ਲਓ ਔਰ ਇਸ ਕਿਲੇ ਦੇ ਅੰਦਰ ਨੂੰ ਜਾਣਾ ਕਰੋ।
1: ਦੁਸ਼ਟਨ ਖੰਡਨ ਖੰਡ ਬਿਹੰਡੋ,
0: ਇਹ ਜਿਹੜੇ ਦੁਸ਼ਟ ਨੇ ਜਿਨ੍ਹਾਂ ਨੂੰ ਦੇ ਅੰਦਰ ਇਨਸਾਨੀਅਤ ਮਰ ਚੁੱਕੀ ਹੈ, ਜਿਨ੍ਹਾਂ ਅੰਦਰ ਮਨੁੱਖਤਾ ਵਾਲਾ ਗੁਣ ਖਤਮ ਹੋ ਚੁੱਕਾ ਹੈ, ਕਿਉਂਕਿ ਦੁਸ਼ਟ ਤਾਂ ਉਦੋਂ ਹੀ ਬਣੇਗਾ ਨਾ ਜਦੋਂ ਮਨੁੱਖਤਾ ਵਾਲਾ ਗੁਣ ਅੰਦਰੋਂ ਖਤਮ ਹੋ ਜਾਏ, ਇਨਸਾਨੀਅਤ ਮਰ ਜਾਏ। ਜਦੋਂ ਇਨਸਾਨੀਅਤ ਮਰਦੀ ਹੈ ਫਿਰ ਹੀ ਸ਼ੈਤਾਨੀਅਤ ਜਾਗਦੀ ਹੈ ਨਾ। ਇਹ ਦੁਸ਼ਟ ਨੇ, ਇਹਨਾਂ ਦਾ ਸੌਦਾ ਲਾਉਣਾ ਹੁਣ ਜ਼ਰੂਰੀ ਹੈ।
1: ਮੰਡੋ ਰਨ ਪਰ ਚੰਡ ਨਹਿ ਸੰਡੋ,
0: ਇਸ ਵਾਸਤੇ ਹੁਣ ਅੰਦਰ ਜਾ ਕੇ ਇਹਨਾਂ ਨੂੰ ਇਹਨਾਂ ਦੇ ਕੀਤੇ ਹੋਏ ਕਰਮ ਦਾ ਫਲ ਜਿਹੜਾ ਉਹ ਦਿਓ ਤਾਂ ਕਿ ਪਤਾ ਲੱਗ ਜਾਏ ਕਿ ਅਗਾਂਹ ਤੋਂ ਕਦੇ ਵੀ ਐਸਾ ਮਾੜਾ ਕਰਮ ਜਿਹੜਾ ਉਹ ਨਹੀਂ ਕਰਨਾ ਹੈ।
1: ਸੁਣ ਗੁਰ ਹੁਕਮ ਸਿੰਘ ਮਨ ਕੋਪੇ,
0: ਜਦੋਂ ਗੁਰੂ ਮਹਾਰਾਜ ਨੇ ਆਵਾਜ਼ਾਂ ਦੇ ਕੇ ਆਖਿਆ ਵੀ ਸਿੰਘੋ ਹੁਣ ਇਸ ਕਿਲੇ ਦੇ ਅੰਦਰ ਜਾਣ ਦਾ ਸਮਾਂ ਆ ਗਿਆ, ਆਪਣੇ ਮਿਆਨ ਵਿੱਚੋਂ ਕਿਰਪਾਨਾਂ ਜਿਹੜੀਆਂ ਉਹ ਕੱਢ ਲਓ ਔਰ ਜਾ ਕੇ ਇਹਨਾਂ ਨੂੰ ਸਬਕ ਸਿਖਾਉਣਾ ਕਰੋ। ਸਤਿਗੁਰੂ ਜੀ ਦਾ ਹੁਕਮ ਜਦੋਂ ਸੁਣਿਆ ਹੈ,
1: ਚੌਹਾਂ ਦਿਸ ਚਰਨ ਦੁਰਗ ਟਿਗ ਰੂਪੇ,
0: ਕਹਿੰਦੇ ਨੇ ਫਿਰ ਇਹ ਚਾਰੇ ਪਾਸੇ ਤੋਂ ਜਿਹੜੇ ਗੁਰੂ ਕੇ ਸਿੰਘਾਂ ਨੇ ਜਿਹਦੇ ਅੰਦਰ ਇਹ ਗੁਜ਼ਰ ਅਤੇ ਰੰਗੜ ਜਿਹੜੇ ਅੰਦਰ ਉਹਦੀ ਆੜ ਦੇ ਵਿੱਚ ਬੈਠੇ ਹੋਏ ਨੇ ਕਿਲੇ ਦੀ, ਉਹਦੇ ਵੱਲ ਨੂੰ ਵੱਧਦੇ ਹਨ।
1: ਮਾਰ ਮਾਰ ਬਹੁ ਮਾਰ ਪੁਕਾਰੇ,
0: ਔਰ ਉੱਚੀ ਸਾਰੀ ਆਵਾਜ਼ਾਂ ਦਿੰਦੇ ਨੇ ਵੀ ਮਾਰ ਦਿਓ ਮਾਰ ਦਿਓ। ਹੁਣੇ ਇਹ ਅਹੰਕਾਰੀ ਬਚਣਾ ਨਹੀਂ ਚਾਹੁੰਦੇ, ਜਿਹੜੇ ਨੇ ਇਹ ਅਹੰਕਾਰੀ ਇਹ ਹੁਣ ਨਾ ਬਚ ਸਕਣ, ਇਸ ਲਈ ਇਹਨਾਂ ਨੂੰ ਮਾਰ ਦੇਵੋ ਜੀ।
1: ਗੜੀ ਪੌਰ ਕੇ ਨਿਕਟ ਸਧਾਰੇ,
0: ਇਸ ਤਰ੍ਹਾਂ ਕਹਿ ਕੇ ਉਸ ਕਿਲੇ ਦੇ ਅੰਦਰ ਨੂੰ ਪ੍ਰਵੇਸ਼ ਕਰਦੇ ਹਨ।
1: ਟਿਗ ਟੁਕੇ ਪਿਖ ਢੋਇਓ ਹੱਲਾ,
0: ਹੁਣ ਉਹ ਆਪਣੇ ਵੱਲੋਂ ਅੰਦਰੋਂ ਕੋਸ਼ਿਸ਼ ਕਰਦੇ ਆ ਵੀ ਇਹਦਾ ਜਿਹੜਾ ਦਰਵਾਜ਼ਾ ਹੈ ਉਹ ਨਾ ਖੁੱਲ੍ਹੇ। ਬਾਹਰੋਂ ਸਿੰਘਾਂ ਨੇ ਹੱਲਾ ਬੋਲਣਾ, ਧਾਵਾ ਬੋਲਣਾ, ਇਹ ਅੰਦਰੋਂ ਕੋਸ਼ਿਸ਼ ਕਰਦੇ ਆ ਵੀ ਉਹ ਦਰਵਾਜ਼ਾ ਜਿਹੜਾ ਹੈ ਉਹ ਨਾ ਖੁੱਲ੍ਹੇ, ਆਪਣੇ ਵੱਲੋਂ ਜ਼ੋਰ ਲਾਉਂਦੇ ਹਨ।
1: ਤੁਰਕਨ ਕੋ ਤੀਰਜ ਉਰਹੱਲਾ,
0: ਉਹ ਤੁਰਕ ਜਿਹੜੇ ਅੰਦਰ ਛੁਪੇ ਹੋਏ ਜਿਨ੍ਹਾਂ ਨੇ ਸੰਗਤਾਂ ਨੂੰ ਅਪਸ਼ਬਦ ਵੀ ਬੋਲੇ, ਮਾਰਿਆ ਕੁੱਟਿਆ, ਔਰ ਜਿਹੜਾ ਉਹਨਾਂ ਦਾ ਧਨ ਪਦਾਰਥ ਸਭ ਕੁਝ ਖੋਹ ਲਿਆ। ਇਹ ਨਹੀਂ ਕਿ ਕੇਵਲ ਗੁਰੂ ਕੀ ਸੰਗਤਾਂ, ਆਏ ਗਏ ਰਾਹੀ ਜਿੰਨੇ ਵੀ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ, ਕਦੇ ਕਿਸੇ ਨੂੰ ਲੁੱਟ ਲੈਣਾ, ਕਦੇ ਕਿਸੇ ਨੂੰ ਲੁੱਟ ਲੈਣਾ, ਜਿੰਨੇ ਆਸ ਪਾਸ ਦੇ ਇਲਾਕੇ ਨੇ ਪਿੰਡਾਂ ਦੇ ਲੋਕ, ਉਹ ਵੀ ਇਹਨਾਂ ਤੋਂ ਬੜੇ ਪਰੇਸ਼ਾਨ, ਉਹ ਵੀ ਇਹਨਾਂ ਤੋਂ ਬੜੇ ਦੁਖੀ ਸੀ। ਇਸ ਵਾਸਤੇ ਇਹਨਾਂ ਨੂੰ ਹੁਣ ਸਬਕ ਸਿਖਾਉਣਾ ਜ਼ਰੂਰੀ ਸੀ। ਹੁਣ ਉਹ ਅੰਦਰੋਂ ਜ਼ੋਰ ਲਾਉਂਦੇ ਆ ਵੀ ਦਰਵਾਜ਼ਾ ਨਾ ਖੁੱਲ੍ਹੇ, ਬਾਹਰੋਂ ਗੁਰੂ ਕੇ ਸਿੰਘ ਜ਼ੋਰ ਲਾਉਂਦੇ ਆ ਇਸ ਕਿਲੇ ਅੰਦਰ ਜਾਣਾ ਹੈ।
1: ਅੰਤਰ ਬਰੇ ਕਤਲ ਕੋ ਕਰੇ,
0: ਅਖੀਰ ਫਿਰ ਗੁਰੂ ਕੇ ਸਿੰਘਾਂ ਨੇ ਇੱਕੋ ਵਾਰੀ ਐਸਾ ਧਾਵਾ ਬੋਲਿਆ ਕਿ ਉਹਦਾ ਦਰਵਾਜ਼ਾ ਜਿਹੜਾ ਸੀ ਉਹ ਖੁੱਲਿਆ, ਤੇ ਜਾ ਕੇ ਫਿਰ ਅੰਦਰ ਇਹਨਾਂ ਦਾ ਸੌਦਾ ਲਾਉਂਦੇ ਹਨ।
1: ਹਰੇ ਨਾ ਹਿਮਰਪ ਵਹਿਰ ਨਾ ਥਿਰੈ,
0: ਫਿਰ ਇਹਨਾਂ ਕੋਲੋਂ ਟਿਕਿਆ ਨਾ ਗਿਆ, ਕਿਉਂਕਿ ਇਹ ਉਸ ਕਿਲੇ ਦੀ ਆੜ ਦੇ ਵਿੱਚ ਅੰਦਰੋਂ ਰੌਲਾ ਪਾਉਂਦੇ ਸੀ। ਅਤੇ ਜਦੋਂ ਗੁਰੂ ਕਾ ਖਾਲਸਾ ਅੰਦਰ ਗਿਆ ਫਿਰ ਇਹਨਾਂ ਕੋਲੋਂ ਕਹਿੰਦੇ ਟਿਕਿਆ ਨਾ ਗਿਆ।
1: ਗੀਦੀ ਮਰਵੇ ਬਹੁ ਡਰ ਧਰ ਕੇ,
0: ਹੁਣ ਉਹ ਜਿਹੜੇ ਉੱਚੀ ਉੱਚੀ ਬੜਕਾਂ ਮਾਰਦੇ ਸੀ ਵੀ ਸਾਨੂੰ ਮਾਰਨ ਵਾਲਾ ਕਿਹੜਾ ਜੰਮਿਆ ਪੈਦਾ ਹੋਇਆ, ਸਾਨੂੰ ਰੋਕਣ ਵਾਲਾ ਕੌਣ ਪੈਦਾ ਹੋਇਆ, ਜੋ ਸਾਡਾ ਮਨ ਕਰੇਗਾ ਅਸੀਂ ਮਨ ਮਰਜ਼ੀਆਂ ਕਰਾਂਗੇ, ਸਾਨੂੰ ਕੋਈ ਮਾਰਨ ਵਾਲਾ ਰੋਕਣ ਵਾਲਾ ਪੈਦਾ ਨਹੀਂ ਹੋਇਆ। ਇਹ ਹੰਕਾਰ ਦੀ ਉਹੀ ਨਿਸ਼ਾਨੀ ਹੈ। ਪਰ ਹੁਣ ਜਦੋਂ ਗੁਰੂ ਕਾ ਖਾਲਸਾ ਕਿਲੇ ਦੇ ਅੰਦਰ ਆ ਗਿਆ, ਹੁਣ ਇਹ ਡਰ ਗਏ ਅੰਦਰ, ਹੁਣ ਮੌਤ ਦਾ ਡਰ ਇਹਨਾਂ ਨੂੰ ਜਿਹੜਾ ਸੀ ਸਤਾਉਣ ਲੱਗ, ਸਾਹਮਣੇ ਮੌਤ ਦਿਸਣ ਲੱਗ ਗਈ ਨਾ, ਜਦੋਂ ਮੌਤ ਦਿਸਣ ਲੱਗੀ ਤੇ ਕਹਿੰਦੇ ਹੁਣ ਇਹ ਡਰ ਗਏ ਹਨ।
1: ਤਜ ਹੈ ਜਦ ਇਮ ਮਸਲਤ ਕਰਕੇ,
0: ਆਪਸ ਦੇ ਵਿੱਚ ਗੁਜ਼ਰ ਤੇ ਰੰਗੜ ਆਪਸ ਵਿੱਚ ਸਲਾਹ ਕਰਦੇ ਆ ਵੀ ਹੁਣ ਇੱਥੋਂ ਬਚਣਾ ਸਾਡੇ ਲਈ ਔਖਾ ਹੈ, ਹੁਣ ਆਪਾਂ ਬਚ ਕੇ ਨਹੀਂ ਜਾ ਸਕਾਂਗੇ।
1: ਪਿਖ ਹੱਲਾ ਪੱਲਾ ਤਬ ਫੇਰਾ,
0: ਉਹਨਾਂ ਨੇ ਇੱਕੋ ਹੀ ਹੱਲਾ ਐਸਾ ਸਾਡੇ ਉੱਤੇ ਬੋਲਣਾ ਕਿ ਸਾਡੇ ਕੋਲੋਂ ਫਿਰ ਕਿਸੇ ਦਾ ਸਹਾਰਾ ਨਹੀਂ ਲੈ ਸਕ ਹੋਣਾ ਜੀ।
1: ਪ੍ਰਭ ਜੀ ਤਜੋ ਗ੍ਰਾਮ ਲਖ ਚੇਰਾ,
0: ਇਸ ਵਾਸਤੇ ਹੁਣ ਸਾਡਾ ਜਿਹੜਾ ਉਹ ਬਚਣਾ ਇਹ ਤਾਂ ਹੀ ਹੋ ਸਕਦਾ ਵੀ ਆਪਾਂ ਜਾ ਕੇ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਪੈ ਜਾਈਏ ਤੇ ਮਾਫੀ ਮੰਗ ਲਈਏ ਵੀ ਮਹਾਰਾਜ ਅੱਗੇ ਤੋਂ ਅਸੀਂ ਐਸਾ ਕੋਈ ਵੀ ਪਾਪ ਜਿਹੜਾ ਉਹ ਨਹੀਂ ਕਰਾਂਗੇ, ਕੋਈ ਵੀ ਅਸੀਂ ਮਾੜਾ ਕਰਮ ਨਹੀਂ, ਜੇ ਬਚਣਾ ਚਾਹੁੰਦੇ ਹਾਂ, ਨਹੀਂ ਤਾਂ ਫਿਰ ਹੁਣ ਤਾਂ ਮਾਰੇ ਜਾਵਾਂਗੇ। ਜਿਹੜੇ ਹੰਕਾਰ ਦੇ ਵਿੱਚ ਬੜਕਾਂ ਮਾਰਦੇ ਸੀ ਨਾ, ਲਲਕਾਰਾ ਮਾਰਦੇ ਸੀ, ਉਹ ਹੁਣ ਕਾਇਰ ਹੋ ਗਏ, ਮਨ ਵਿੱਚ ਮੌਤ ਦਾ ਭੈ ਡਰ ਬੈਠ ਗਿਆ, ਆਪਸ ਵਿੱਚ ਘਬਰਾਏ ਹੋਏ ਗੱਲਾਂ ਕਰਦੇ ਆ ਵੀ ਹੁਣ ਜੇ ਬਚਣਾ ਚਾਹੁੰਦੇ ਹਾਂ ਤਾਂ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਜਾ ਕੇ ਪੈ ਜਾਈਏ।
1: ਹਟੀ ਬੰਦੂਕ ਸੁੱਟਣ ਤੇ ਜਾਵੇ,
0: ਕਹਿੰਦੇ ਨੇ ਫਿਰ ਇਹਨਾਂ ਨੇ ਫੈਸਲਾ ਕੀਤਾ ਵੀ ਨਹੀਂ, ਹੁਣ ਲੜਨਾ ਸਾਡੇ ਵਾਸਤੇ ਜਿਹੜਾ ਉਹ ਨੁਕਸਾਨਦਾਇਕ ਹੋ ਜਾਏਗਾ। ਇਹਨਾਂ ਨੇ ਹਥਿਆਰ ਛੱਡ ਦਿੱਤੇ। ਜਦੋਂ ਗੁਰੂ ਮਹਾਰਾਜ ਦੀ ਸ਼ਰਨ ਦੇ ਵਿੱਚ ਪੈਣ ਲਈ ਆਵਾਜ਼ਾਂ ਦਿੰਦੇ ਆ ਵੀ ਮਹਾਰਾਜ ਸਾਨੂੰ ਬਚਾ ਲਓ ਬਚਾ ਲਓ, ਫਿਰ ਗੁਰੂ ਕੇ ਸਿੰਘ ਜਿਹੜੇ ਨੇ ਇਹਨਾਂ ਉੱਤੇ ਵਾਰ ਨਹੀਂ ਕਰਦੇ ਹਨ।
1: ਕਹਿ ਕਰ ਵਹਿਰ ਨਿਕਾਸੇ ਤਬੈ,
0: ਜਦੋਂ ਇਹਨਾਂ ਆਖਿਆ ਨਾ ਗੁਰੂ ਸਾਹਿਬ
1: ਕਾਸੇ ਤਬੈ,
0: ਜਦੋਂ ਇਹਨਾਂ ਆਖਿਆ ਨਾ ਗੁਰੂ ਸਾਹਿਬ ਦਾ ਵਾਸਤਾ ਪਾਇਆ ਵੀ ਸਤਿਗੁਰੂ ਮਹਾਰਾਜ ਬਚਾ ਲਓ ਸਾਨੂੰ, ਛੜਾ ਲਓ, ਅਸੀਂ ਮਰਨਾ ਨਹੀਂ ਚਾਹੁੰਦੇ, ਫਿਰ ਕਹਿੰਦੇ ਨੇ ਇਹਨਾਂ ਨੂੰ ਕਿਲੇ ਦੇ ਵਿੱਚੋਂ ਦੀ ਬਾਹਰ ਜਿਹੜਾ ਕੱਢਿਆ ਗਿਆ ਹੈ।
1: ਸਭ ਕੇ ਸ਼ਸਤਰ ਸੀਨ ਕਰ ਲੀਨੇ,
0: ਔਰ ਜੋ ਵੀ ਇਹਨਾਂ ਦੇ ਕੋਲ ਅਸਤਰ ਸ਼ਸਤਰ ਸੀ ਉਹ ਸਾਰੇ ਹੀ ਇਹਨਾਂ ਦੇ ਕੋਲੋਂ ਲੈ ਲਏ ਹਨ।
1: ਜੋਰਤ ਕਰ ਜੀਵਤ ਤਜ ਦੀਨੇ,
0: ਕਹਿੰਦੇ ਨੇ ਹੱਥ ਜੋੜ ਕੇ ਤੇ ਗੁਰੂ ਮਹਾਰਾਜ ਅੱਗੇ

0: ਦੀ ਛਾਇਆ ਦੇ ਹੇਠ ਬੈਠੇ ਹੋਏ ਸਨ।
1: ਅਰੇ ਉਹ ਹੁਕਮ ਦੇ ਹੋ ਦੁਰਗਟਹਾਇਆ।
0: ਸਤਿਗੁਰੂ ਮਹਾਰਾਜ ਕੋਲ ਆ ਕੇ ਗੋਡੇ ਟੇਕਤੇ ਇਹਨਾਂ ਨੇ ਤੇ ਕਹਿੰਦੇ ਮਹਾਰਾਜ ਬਚਾ ਲਓ, ਅਸੀਂ ਮਰਨਾ ਨਹੀਂ ਚਾਹੁੰਦੇ, ਸਾਨੂੰ ਮੌਤ ਤੋਂ ਬਹੁਤ ਡਰ ਲੱਗਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡੇ ਨਾਲ ਨਿਪਟ ਲੈਂਦੇ ਹਾਂ। ਉਸੇ ਵੇਲੇ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਹੁਕਮ ਕੀਤਾ, ਕਰਿਓ ਹੁਕਮ ਦਿਓ ਦੁਰਗ ਢਹਾਇਆ। ਆਹ ਜਿਹੜਾ ਕਿਲ੍ਹਾ ਹੈ ਨਾ, ਇਹਨੂੰ ਮਹਾਰਾਜ ਕਹਿੰਦੇ ਢਾ ਦਿਓ, ਇਹਨੂੰ ਜਿਹੜਾ ਬਿਲਕੁਲ ਇਹਨੂੰ ਪੱਧਰਾ ਜਿਹੜਾ ਕਰ ਦੇਵੋ।
1: ਲਰਬੇ ਮਰਬੇ ਤੇ ਬਚ ਰਹੇ।
0: ਇਹ ਜਿਹੜੇ ਨੇ ਇਹ ਅਹੰਕਾਰ ਨਾਲ ਭਰੇ ਹੋਏ ਇਹ ਸੋਚਦੇ ਸੀ ਕਿ ਅਸੀਂ ਇਸ ਕਿਲ੍ਹੇ ਦੀ ਆੜ ਦੇ ਵਿੱਚ ਆਪਣਾ ਆਪਾ ਬਚਾ ਲਾਂਗੇ ਅਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਖਾਲਸੇ ਨੂੰ ਅਸੀਂ ਮਿਟਾ ਦੇਵਾਂਗੇ, ਪਰ ਉਲਟ ਹੋ ਗਿਆ। ਇਸ ਲਈ ਮਹਾਰਾਜ ਕਹਿੰਦੇ ਇਹ ਜਿਹੜਾ ਭਰਮ ਬਣਾਇਆ ਨਾ, ਇਸ ਗੜ ਨੇ ਇਸ ਕਿਲ੍ਹੇ ਨੇ ਭਰਮ ਪੈਦਾ ਕੀਤਾ, ਇਹਨੂੰ ਹੁਣ ਤੁਸੀਂ ਢਾ ਦੇਵੋ ਜੀ।
1: ਸੋ ਸਭ ਸਿੰਘਨ ਘੇਰੇ ਗਏ।
0: ਉਸੇ ਵੇਲੇ ਫਿਰ ਉਸ ਕਿਲ੍ਹੇ ਨੂੰ ਚਾਰੇ ਪਾਸੇ ਤੋਂ ਸਿੰਘਾਂ ਨੇ ਇੱਕ ਵਾਰੀ ਫਿਰ ਘੇਰਿਆ। ਕਾਹਦੇ ਲਈ? ਉਹਨੂੰ

0: ਵੀ ਹੈ, ਹਥੌੜੇ ਆ, ਜਾਂ ਜਿਵੇਂ ਜੋ ਵੀ ਉਸ ਵੇਲੇ ਹੈ, ਉਹ ਲੈ ਕੇ ਇਸ ਕਿਲੇ ਨੂੰ ਤੋੜ ਰਹੇ ਹਨ।
1: ਦੁਰਗਟ ਹਾਏ ਦੀਨ ਤਿੰਨ ਸਾਥ,
0: ਔਰ ਦੇਖਦਿਆਂ ਦੇਖਦਿਆਂ ਦੁਰਗਟ ਹਾਏ, ਕਹਿੰਦੇ ਨੇ ਉਹ ਜਿਹੜਾ ਕਿਲਾ ਬਣਿਆ ਹੋਇਆ ਸੀ ਉਹਨੂੰ ਢਵਾ ਦਿੱਤਾ। ਗੁਰੂ ਮਹਾਰਾਜ ਜੀ ਨੇ ਜਦੋਂ ਹੁਕਮ ਕੀਤਾ ਤੇ ਦੇਖਦਿਆਂ ਦੇਖਦਿਆਂ ਸਿੰਘਾਂ ਨੇ ਉਹ ਜਿਹੜਾ ਕਿਲਾ ਸੀ ਉਹ ਮਿੱਟੀ ਦੇ ਵਿੱਚ ਮਿਲਾ ਦਿੱਤਾ।
1: ਕਰ ਮੈਦਾਨ ਦੀਨ ਤਤਕਾਲਾ,
0: ਔਰ ਮੈਦਾਨ ਪੱਧਰਾ ਕਰ ਦਿੱਤਾ। ਤਤਕਾਲਾ ਉਸੇ ਵੇਲੇ, ਕੋਈ ਬਹੁਤਾ ਸਮਾਂ ਨਹੀਂ ਲੱਗਾ ਹੈ।
1: ਦਈ ਸਜਾਏ ਕਰਾਲ ਵਿਸਾਲਾ,
0: ਔਰ ਜਿਹੜੇ ਅਹੰਕਾਰ ਦੇ ਨਾਲ ਭਰੇ ਹੋਏ, ਜਿਨ੍ਹਾਂ ਨੇ ਸਿੱਖ ਸੰਗਤਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ, ਔਰ ਆਂਢ ਗੁਆਂਢ ਗਲੀ ਮਹੱਲੇ ਆਸ ਪਾਸ ਦੇ ਇਲਾਕੇ ਪਿੰਡ ਜਿਹੜੇ ਇਹਨਾਂ ਤੋਂ ਬਹੁਤ ਦੁਖੀ ਸਨ, ਮਹਾਰਾਜ ਨੇ ਫਿਰ ਇਹਨਾਂ ਦੇ ਕੀਤੇ ਕਰਮ ਦੀ ਸਜ਼ਾ ਇਹਨਾਂ ਨੂੰ ਦੇਣਾ ਕੀਤੀ ਹੈ।
1: ਸਦਨ ਬਸਤ ਸਭ ਲੀਨ ਸੁਨਾਈ,
0: ਮਹਾਰਾਜ ਕਹਿੰਦੇ ਇਹਨਾਂ ਦੇ ਘਰ ਵਿੱਚੋਂ ਜੋ ਜੋ ਇਹਨਾਂ ਨੇ ਲੋਕਾਂ ਕੋਲੋਂ ਖੋਇਆ ਹੈ, ਲੁੱਟਿਆ ਹੈ, ਉਹ ਸਭ ਕੁਝ ਇਹਨਾਂ ਦੇ ਘਰਾਂ ਵਿੱਚੋਂ ਕੱਢ ਲਿਆ। ਵੋ
1: ਜੀਵਤ ਮਿਲੇ ਬਿਨੇ ਬਹੁਗਾਈ,
0: ਤੇ ਸਤਿਗੁਰੂ ਮਹਾਰਾਜ ਦੇ ਹੁਕਮ ਨੂੰ ਪਾ ਕੇ ਜੋ ਸਿੱਖ ਸੰਗਤਾਂ ਕੋਲੋਂ ਇਹਨਾਂ ਨੇ ਧਨ ਪਦਾਰਥ ਵਸਤਾਂ ਰਸਤਾਂ ਲੁੱਟੀਆਂ, ਔਰ ਜਿੰਨੇ ਵੀ ਆਸ ਪਾਸ ਦੇ ਇਲਾਕੇ ਦੇ ਲੋਕਾਂ ਤੋਂ ਜੋ ਕੁਛ ਲੁੱਟਿਆ ਸੀ ਉਹ ਇਹਨਾਂ ਦੇ ਘਰਾਂ ਵਿੱਚੋਂ ਕੱਢ ਕੇ ਲਿਆਉਂਦਾ। ਤੇ ਮਹਾਰਾਜ ਕਹਿੰਦੇ ਜੇ ਹੁਣ ਤੁਸੀਂ ਜਿਉਣਾ ਚਾਹੁੰਦੇ ਹੋ ਤੇ ਫਿਰ ਬੇਨਤੀ ਕਰੋ, ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਅਗਾਂਹ ਤੋਂ ਅਸੀਂ ਐਸਾ ਕੋਈ ਵੀ ਪਾਪ ਨਹੀਂ ਜਿਹੜਾ ਕਮਾਵਾਂਗੇ।
1: ਸ੍ਰੀ ਮੁਖ ਤੇ ਤਿੰਨ ਸੋ ਤਬ ਕਹਿਓ,
0: ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ ਗੁਰੂ ਕੇ ਸਿੰਘ ਸਾਰੀ ਸਿੱਖ ਸੰਗਤਾਂ ਦਾ ਸਾਜੋ ਸਮਾਨ ਲੈ ਕੇ ਆਉਂਦੇ ਨੇ। ਸ੍ਰੀ ਮੁਖ ਤੇ ਤਿੰਨ ਸੋ ਤਬ ਕਹਿਓ, ਫਿਰ ਗੁਰੂ ਮਹਾਰਾਜ ਜੀ ਆਪਣੇ ਮੁਖ ਤੋਂ ਆਖਦੇ ਹਨ,
1: ਸੰਗਤ ਕੋਸ਼ੀ ਨਨ ਕਿਉਂ ਚਾਹਿਓ।
0: ਮਹਾਰਾਜ ਕਹਿੰਦੇ ਤੁਸੀਂ ਆਂਢ ਗੁਆਂਢ ਲੋਕਾਂ ਕੋਲੋਂ ਤਾਂ ਆਏ ਗਏ ਤੋਂ ਤੁਸੀਂ ਧਨ ਪਦਾਰਥ ਲੁੱਟਦੇ ਸੀ, ਪਰ ਤੁਸੀਂ ਸਿੱਖ ਸੰਗਤਾਂ ਨੂੰ ਵੀ ਲੁੱਟਣ ਲੱਗ ਗਏ। ਤੁਹਾਡੇ ਅੱਗੇ ਉਹਨਾਂ ਨੇ ਵਾਸਤਾ ਪਾਇਆ ਸੀ ਗੁਰੂ ਦਾ, ਰੱਬ ਦਾ ਵਾਸਤਾ ਪਾਇਆ, ਪਰ ਤੁਸੀਂ ਉਹਨਾਂ ਦੀ ਇੱਕ ਵੀ ਨਾ ਸੁਣੀ, ਇੱਕ ਵੀ ਉਹਨਾਂ ਦੀ ਗੱਲ ਤੁਸੀਂ ਮੰਨਣਾ ਨਹੀਂ ਕੀਤੀ।
1: ਜੋ ਅਬ ਕੋ ਕਰ ਹੀ ਅਪਰਾਧਾ,
0: ਤੇ ਇਸ ਲਈ ਜਿਹੜਾ ਤੁਸੀਂ ਅਪਰਾਧ ਕੀਤਾ ਹੈ ਉਹਦੀ ਸਜ਼ਾ ਤੁਹਾਨੂੰ ਮਿਲ ਚੁੱਕੀ ਹੈ। ਕਈ ਮਾਰੇ ਜਾ ਚੁੱਕੇ ਨੇ, ਕਈ ਜ਼ਖਮੀ ਨੇ, ਕਿਲ੍ਹਾ ਤੁਹਾਡਾ ਢਾ ਦਿੱਤਾ ਗਿਆ, ਤੁਹਾਡੇ ਘਰਾਂ ਵਿੱਚੋਂ ਜਿੰਨਾ ਵੀ ਲੁੱਟਿਆ ਹੋਇਆ ਸਮਾਨ ਉਹ ਵਾਪਸ ਗੁਰੂ ਕੇ ਸਿੰਘ ਲੈ ਕੇ ਆ ਗਏ ਨੇ। ਹੁਣ ਤੁਸੀਂ ਜੇ ਆਪਣੀਆਂ ਭੁੱਲਾਂ ਬਖਸ਼ਾਉਣਾ ਚਾਹੁੰਦੇ ਹੋ,
1: ਇਸ ਵਿਦ ਕੀ ਪਹਿ ਹੈ ਬਹੁ ਬਾਧਾ,
0: ਤੇ ਫਿਰ ਉਸ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਸਾਨੂੰ ਸਮਤ ਦੇ ਤਾਂ ਕਿ ਅੱਗੇ ਤੋਂ ਅਸੀਂ ਕੋਈ ਐਸਾ ਅਪਰਾਧ ਨਾ ਕਰ ਸਕੀਏ, ਸਾਡੇ ਪਿਛਲੇ ਗੁਨਾਹ ਮਾਫ਼ ਕਰ ਦਿਓ ਅਤੇ ਅੱਗੇ ਤੋਂ ਸਾਨੂੰ ਸਮਤ ਦਿਓ ਤਾਂ ਕਿ ਅਸੀਂ ਨੇਕ ਕਰਮ ਕਰੀਏ, ਮਾੜਾ ਕਰਮ ਨਾ ਕਰੀਏ। ਮਹਾਰਾਜ ਕਹਿੰਦੇ ਜੇ ਤੁਸੀਂ ਆਪਣੇ ਅਪਰਾਧ ਨੂੰ ਕਬੂਲ ਕੇ ਅਗਾਂਹ ਤੋਂ ਗਲਤੀ ਨਹੀਂ ਕਰੋਗੇ ਫਿਰ ਤਾਂ ਤੁਸੀਂ ਜਿਹੜਾ ਉਹ ਬਖਸ਼ੇ ਜਾਵੋਗੇ।
1: ਇੱਥੇ ਆ ਦਿੱਖ ਕਹਿ ਤ੍ਰਾਸ ਬਤਾਇਓ,
0: ਇਸ ਤਰ੍ਹਾਂ ਫਿਰ ਕਹਿੰਦੇ ਨੇ ਉਹ ਡਰੇ ਹੋਏ ਨੇ ਕਿਉਂਕਿ ਸਾਹਮਣੇ ਮੌਤ ਨਜ਼ਰ ਆਉਂਦੀ ਸੀ। ਮੌਤ ਤੋਂ ਬਚਣ ਲਈ ਤੇ ਕਿਲੇ ਤੋਂ ਬਾਹਰ ਆ ਕੇ ਗੁਰੂ ਮਹਾਰਾਜ ਦੀ ਸ਼ਰਨ ਦੇ ਵਿੱਚ ਪੈ ਗਏ। ਅਤੇ ਹੁਣ ਮਹਾਰਾਜ ਨੇ ਕਿਹਾ ਵੀ ਜੇ ਤੁਸੀਂ ਇਹ ਪ੍ਰਣ ਕਰਦੇ ਹੋ ਕਿ ਅਗਾਂਹ ਤੋਂ ਅਸੀਂ ਕੋਈ ਐਸਾ ਅਪਰਾਧ ਨਹੀਂ ਕਰਾਂਗੇ ਫਿਰ ਤਾਂ ਤੁਹਾਡੀਆਂ ਜਾਨਾਂ ਜਿਹੜੀਆਂ ਨੇ ਉਹ ਬਚ ਜਾਣਗੀਆਂ, ਅਸੀਂ ਤੁਹਾਨੂੰ ਛੱਡ ਦੇਵਾਂਗੇ। ਪਰ ਜੇ ਮੁੜ ਕੇ ਫਿਰ ਇਹੀ ਅਪਰਾਧ ਕਰਨੇ ਆ ਫਿਰ ਤੁਹਾਡਾ ਬਚਣਾ ਜਿਹੜਾ ਔਖਾ ਹੈ। ਇਹ ਹੁਣ ਡਰੇ ਹੋਏ ਹਨ।
1: ਦੁਰਗ ਕਿਤਕ ਘਰ ਸਹਿਤ ਟਹਾਇਓ,
0: ਮਹਾਰਾਜ ਕਹਿੰਦੇ ਇੱਕ ਗੱਲ ਧਿਆਨ ਰੱਖਿਓ, ਤੁਹਾਡੀਆਂ ਅੱਖਾਂ ਦੇ ਸਾਹਮਣੇ, ਨਾਲੇ ਮਹਾਰਾਜ ਨੇ ਸੁਚੇਤ ਵੀ ਕਰ ਦਿੱਤਾ ਜੇ ਹੁਣ ਛੱਡ ਰਹੇ ਆ ਨਾ ਇਹਨਾਂ ਨੂੰ ਤੇ ਨਾਲ ਨਾਲ ਤਾੜ ਵੀ ਰਹੇ ਆ ਮਹਾਰਾਜ ਵੀ ਪਹਿਲੀ ਗੱਲ ਤੇ ਅਗਾਂਹ ਤੋਂ ਤੁਸੀਂ ਕੋਈ ਐਸਾ ਅਪਰਾਧ ਨਹੀਂ ਕਰੋਗੇ, ਆਪਣੀਆਂ ਭੁੱਲਾਂ ਬਖਸ਼ਾ ਲਓ। ਦੂਜੀ ਗੱਲ, ਜੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਫਿਰ ਕੋਈ ਐਸੀ ਗਲਤੀ ਕੀਤੀ ਕੋਈ ਐਸਾ ਅਪਰਾਧ ਕੀਤਾ, ਹੁਣ ਤਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਦੁਰਗ ਢਹਾਇਓ, ਕਿਲ੍ਹਾ ਢਾਇਆ, ਦੇਖੋ ਪੱਧਰਾ ਕਰ ਦਿੱਤਾ, ਅਤੇ ਇਹ ਨਾ ਹੋਵੇ ਕੱਲ੍ਹ ਨੂੰ ਤੁਹਾਡੇ ਸਾਰਿਆਂ ਦੇ ਘਰ ਵੀ ਢਹਿ ਜਾਣ, ਤੇ ਤੁਹਾਡੀ ਹਾਲਤ ਵੀ ਫਿਰ ਜਿਹੜੀ ਹੈ ਉਹ ਬਹੁਤ ਮਾੜੀ ਹੋਵੇਗੀ।
1: ਇਸ ਪ੍ਰਕਾਰ ਕਰ ਗ੍ਰਾਮ ਉਜਾਰਾ।
0: ਇਸ ਤਰ੍ਹਾਂ ਮਹਾਰਾਜ ਪਾਤਸ਼ਾਹ ਜੀ ਨੇ ਇਹਨਾਂ ਦੇ ਕੀਤੇ ਕਰਮ ਦਾ ਫਲ ਇਹਨਾਂ ਨੂੰ ਦੇ ਕੇ ਸਮਝਾਉਣਾ ਵੀ ਕੀਤਾ, ਔਰ ਕਈ ਜਿਹੜੇ ਹੰਕਾਰ ਨਹੀਂ ਸੀ ਛੱਡਦੇ ਉਹ ਮਾਰੇ ਗਏ, ਕਈ ਜ਼ਖਮੀ ਹੋ ਕੇ ਹਾਏ ਹਾਏ ਕਰਦੇ ਆ। ਇਸ ਤਰ੍ਹਾਂ ਮਹਾਰਾਜ ਨੇ ਇਸ ਪਿੰਡ ਦੇ ਵਿੱਚ ਆ ਕੇ ਇਹਨਾਂ ਨੂੰ ਸਬਕ ਸਿਖਾਇਆ ਹੈ।
1: ਬਚਿਓ ਦੀਨ ਹਵੈ ਨਤ ਸਭ ਮਾਰਾ।
0: ਔਰ ਇਹ ਜਿਹੜੇ ਬਚੇ ਨੇ ਇਹਨਾਂ ਨੂੰ ਮਹਾਰਾਜ ਨੇ ਮਤ ਦਿੱਤੀ ਹੈ, ਭਾਵ ਉਪਦੇਸ਼ ਦੇ ਕੇ ਸਮਝਾਉਣਾ ਕੀਤਾ ਹੈ।
1: ਸਿੰਘ ਜੋ ਮਰੇ ਦਾਹ ਕਰਵਾਏ।
0: ਔਰ ਇਹਨਾਂ ਦੇ ਵਿੱਚ ਹੁਣ ਜਿਹੜੇ ਗੁਜ਼ਰ ਤੇ ਰੰਗੜ ਇਹ ਕਿਲੇ ਵਿੱਚ ਅੰਦਰ ਜਾ ਕੇ ਇਹਨਾਂ ਨੇ ਵੀ ਗੋਲੀਆਂ ਚਲਾਈਆਂ ਨੇ, ਜਿਹਦੇ ਵਿੱਚ ਕੁਝ ਗੁਰੂ ਕੇ ਸਿੰਘ ਵੀ ਜਿਹੜੇ ਸਰੀਰ ਛੱਡ ਗਏ ਨੇ ਉਹਨਾਂ ਨੂੰ ਵੀ ਗੋਲੀਆਂ ਲੱਗੀਆਂ। ਅਤੇ ਮਹਾਰਾਜ ਸਤਿਗੁਰੂ ਪਾਤਸ਼ਾਹ ਨੇ ਕੀ ਕੀਤਾ, ਸਿੰਘ ਜੋ ਮਰੇ ਦਾਹ ਕਰਵਾਇਓ। ਦਾਹ ਮਤਲਬ ਸੰਸਕਾਰ, ਉਹਨਾਂ ਸਿੰਘਾਂ ਦੇ ਜਿਹੜੇ ਸਰੀਰ ਸੀ ਉਹਨਾਂ ਨੂੰ ਲਿਜਾ ਕੇ ਫਿਰ ਜੋ ਗੁਰਮਤ ਦੇ ਅਨੁਸਾਰ ਹੈ ਉਹਨਾਂ ਦਾ ਸੰਸਕਾਰ ਕੀਤਾ ਹੈ।
1: ਘਾਇਲ ਹੋਤੇ ਸੰਗ ਉਚਵਾਏ।
0: ਔਰ ਜਿਹੜੇ ਘਾਇਲ ਸੀ ਉਹਨਾਂ ਦੇ ਮੱਲਮ ਪੱਟੀ ਕਰਨ ਲਈ, ਇਲਾਜ ਕਰਵਾਉਣ ਲਈ ਉਹਨਾਂ ਨੂੰ ਲਿਜਾਇਆ ਗਿਆ ਹੈ।
1: ਗੁਜਰ ਰੰਗੜ ਸੈਂਕਰ ਮਾਰਾ।
0: ਔਰ ਕਾਫੀ ਜਿਹੜੇ ਨੇ ਇਹ ਗੁਜਰ ਤੇ ਰੰਗੜ ਵੀ ਮਾਰੇ ਗਏ ਹਨ।
1: ਤਹਿ ਤੇ ਭਏ ਪ੍ਰਭੂ ਅਸਵਾਰਾ।
0: ਤੇ ਜਿਹੜੇ ਬਚ ਗਏ ਜਿਨ੍ਹਾਂ ਨੇ ਮਾਫੀਆਂ ਮੰਗੀਆਂ, ਜਿਨ੍ਹਾਂ ਕਿਹਾ ਮਹਾਰਾਜ ਹੁਣ ਬਖਸ਼ ਦਿਓ ਅਸੀਂ ਮਰਨਾ ਨਹੀਂ ਚਾਹੁੰਦੇ, ਅਗਾਂਹ ਤੋਂ ਅਸੀਂ ਕੋਈ ਐਸੀ ਗਲਤੀ ਨਹੀਂ ਕਰਾਂਗੇ, ਸਾਨੂੰ ਬਖਸ਼ ਦਿਓ। ਅਤੇ ਮਹਾਰਾਜ ਨੇ ਫਿਰ ਉਹਨਾਂ ਨੂੰ ਆਖਿਆ ਵੀ ਜਿਹੜੇ ਤੁਹਾਡੇ ਸਾਥੀ ਮਾਰੇ ਗਏ ਆ ਇਹਨਾਂ ਦੀ ਸੰਭਾਲ ਹੁਣ ਤੁਸੀਂ ਕਰਨੀ ਹੈ, ਔਰ ਜਿਹੜੇ ਤੁਹਾਡੇ ਸਾਥੀ ਜ਼ਖਮੀ ਹੋਏ ਆ ਇਹਨਾਂ ਦਾ ਇਲਾਜ ਮੱਲਮ ਪੱਟੀ ਵੀ ਤੁਸੀਂ ਹੀ ਕਰਨਾ ਹੈ। ਅਤੇ ਗੁਰੂ ਸਾਹਿਬ ਮਹਾਰਾਜ ਫਿਰ ਉੱਥੇ ਘੋੜੇ 'ਤੇ ਸਵਾਰ

ਨੂੜ ਦਾ ਪਿੰਡ ਸੀ ਜਿੱਥੇ ਇਹ ਗੁਜ਼ਰ ਅਤੇ ਰੰਗੜ ਹੰਕਾਰੀ ਹੋ ਕੇ ਆਏ ਗਿਆਂ ਨੂੰ ਲੁੱਟਦੇ ਸੀ, ਦੁਖੀ ਕਰਨਾ, ਪਰੇਸ਼ਾਨ ਕਰਨਾ। ਅਖੀਰ ਇਹ ਸੰਗਤਾਂ ਨੂੰ ਵੀ ਤੰਗ ਕਰਨ ਲੱਗ ਪਏ ਅਤੇ ਫਰਿਆਦ ਲੈ ਕੇ ਸੰਗਤਾਂ ਗੁਰੂ ਮਹਾਰਾਜ ਕੋਲ ਪਹੁੰਚੀਆਂ ਅਤੇ ਸਤਿਗੁਰੂ ਜੀ ਸਿੰਘਾਂ ਸਮੇਤ ਜਾ ਕੇ ਇੱਥੇ ਜੋ ਇਹਨਾਂ ਦਾ ਹਾਲ ਕੀਤਾ ਉਹ ਤੁਸੀਂ ਸਾਰਾ ਸੁਣ ਲਿਆ। ਕਵੀ ਜੀ ਕਹਿੰਦੇ, ਮਾਰ ਗਰਾਮ ਬਜਨੂੜ ਕੋ ਦੁੰਦਬ ਦੇ ਬਜਾਏ। ਇਹਨਾਂ ਦਾ ਜੋ ਇਹਨਾਂ ਨੇ ਕਰਨੀ ਕੀਤੀ ਉਹ ਫਲ ਇਹਨਾਂ ਨੇ ਭੋਗਿਆ ਅਤੇ ਮਹਾਰਾਜ ਨੇ ਉੱਥੇ ਰਣਜੀਤ ਨਗਾਰਾ

0: ਉਹ ਉੱਥੇ ਮਹਾਰਾਜ ਜੀ ਨੇ ਬੁਲਾਈ ਹੈ। ਫਤਿਹ ਦਾ ਮਤਲਬ ਹੁੰਦਾ ਜਿੱਤ। ਸਾਡੇ ਮੁਖ ਦੇ ਵਿੱਚ ਫਤਿਹ ਹੈ ਤਾਂ ਸਾਡੀ ਜੱਗ ਦੇ ਵਿੱਚ ਜਿੱਤ ਹੈ। ਇਸ ਲਈ ਮਹਾਰਾਜ ਕਹਿੰਦੇ ਉੱਥੇ ਫਿਰ ਗਰਜੇ ਫਤਿਹ ਬੁਲਾਏ। ਜਦੋਂ ਇੱਥੇ ਇਹਨਾਂ ਦੇ ਕੀਤੇ ਕਰਮ ਦਾ ਫਲ ਇਹਨਾਂ ਨੂੰ ਦੇ ਕੇ ਹੰਕਾਰੀਆਂ ਦੇ ਅਹੰਕਾਰ ਨੂੰ ਤੋੜ ਕੇ ਅਤੇ ਰਣਜੀਤ ਨਗਾਰਾ ਵਜਵਾ ਕੇ ਅਨੰਦਪੁਰ ਸਾਹਿਬ ਨੂੰ ਆਏ ਨੇ ਅਤੇ ਮਹਾਰਾਜ ਨੇ ਉੱਥੇ ਫਿਰ ਫਤਿਹ ਦੀ ਸਾਂਝ ਜਿਹੜੀ ਹੈ ਉਹ ਪਾਈ ਹੈ ਜੀ।
1: ਜਹਿ ਕਹਿ ਸੁਧ ਪਸਰੀ ਭਾਜੰਗ।
0: ਹੁਣੇ ਖਬਰ ਚਾਰੇ ਪਾਸੇ ਫੈਲ ਗਈ। ਇੱਕ ਨੂੰ ਪਤਾ ਲੱਗਾ ਉਹਨੇ ਦੂਜੇ ਨੂੰ ਦੱਸਿਆ, ਇੱਕ ਪਿੰਡ ਨੂੰ ਪਤਾ ਲੱਗਾ ਉਹ ਦੂਜੇ ਪਿੰਡ ਤੱਕ ਗੱਲ ਪਹੁੰਚ ਗਈ। ਇਹ ਹੁਣ ਚਾਰੇ ਪਾਸੇ ਜਿਹੜੀ ਸੀ ਖਬਰ ਫੈਲ ਗਈ ਹੈ।
1: ਦੁਰਗ ਦਿਹੀ ਧਿੜ ਤਤਸਿਨ ਭੰਗ।
0: ਕਿਵੇਂ ਹੰਕਾਰੀਆਂ ਦੇ ਹੰਕਾਰ ਨੂੰ ਵੀ ਮਹਾਰਾਜ ਨੇ ਤੋੜਿਆ ਔਰ ਦੁਰਗ ਦੀ ਡਿੜ ਤਤ ਛਿੰਨ ਭੰਗ, ਉੱਥੋਂ ਦਾ ਜਿਹੜਾ ਕਿਲ੍ਹਾ ਸੀ ਉਹ ਵੀ ਮਹਾਰਾਜ ਨੇ ਢਾ ਢੇਰੀ ਕਰਵਾ ਦਿੱਤਾ।
1: ਅਰੇ ਉਹਨਾਂ ਕੋਈ ਸਿੰਘਨ ਅੱਗੇ।
0: ਔਰ ਜਿਹੜੇ ਆਪਣੇ ਆਪ ਨੂੰ ਕਹਿੰਦੇ

0: ਲੋਕ ਆਪਸ ਵਿੱਚ ਗੱਲਾਂ ਕਰ ਰਹੇ ਆ, ਪਿੰਡਾਂ ਦੇ ਲੋਕ ਗੱਲਾਂ ਕਰ ਰਹੇ ਆ ਵੀ ਦੇਖੋ ਦਿਨੋਂ ਦਿਨ ਖਾਲਸੇ ਦੀ ਚੜ੍ਹਦੀ ਕਲਾ ਹੋ ਰਹੀ ਹੈ, ਦੇਖੋ ਦਿਨੋਂ ਦਿਨ ਖਾਲਸੇ ਦੇ ਵਿੱਚ ਵਾਧਾ ਜਿਹੜਾ ਉਹ ਹੋ ਰਿਹਾ ਹੈ। ਇੱਕ ਗੱਲ ਧਿਆਨ ਦੇ ਵਿੱਚ ਰੱਖਣਾ, ਠੀਕ ਹੈ ਉਤਰਾਅ ਚੜ੍ਹਾਅ ਜਿਹੜੇ ਆ ਇਹ ਆਉਂਦੇ ਰਹਿਣਗੇ, ਪਰ ਜੇ ਅਸੀਂ ਕਹੀਏ ਵੀ ਇਸ ਧਰਤੀ ਤੋਂ ਖਾਲਸੇ ਦਾ ਨਾਮੋ ਨਿਸ਼ਾਨ ਮਿਟ ਜਾਏ, ਇਹ ਨਹੀਂ ਹੋ ਸਕਦਾ। ਜਿਹੜਾ ਕੋਈ ਸੋਚ ਰੱਖ ਕੇ ਬੈਠਾ ਉਹ ਬੜੇ ਵੱਡੇ ਇੱਕ ਭੁਲੇਖੇ ਵਿੱਚ ਹੋਏਗਾ, ਬੜੇ ਵੱਡੇ ਭਰਮ ਦੇ ਵਿੱਚ ਹੋਏਗਾ, ਕਿਉਂਕਿ ਇਹ ਖਾਲਸਾ ਕਿਸੇ ਮੁਲਕ ਦਾ ਬਣਾਇਆ ਹੋਇਆ ਨਹੀਂ ਹੈ, ਇਹ ਕਿਸੇ ਰਾਜੇ ਮਹਾਰਾਜੇ ਦਾ ਬਣਾਇਆ ਹੋਇਆ ਨਹੀਂ ਹੈ। ਇਹ ਜਿਹੜਾ ਖਾਲਸਾ ਹੈ ਇਹ ਅਕਾਲ ਪੁਰਖ ਦੀ ਫੌਜ ਹੈ। ਜੇ ਤਾਂ ਕਿਸੇ ਬੰਦੇ ਵੱਲੋਂ ਬਣਾਇਆ ਹੋਵੇ ਜਾਂ ਕਿਸੇ ਮੁਲਕ ਦੀ ਫੌਜ ਹੋਵੇ, ਫਿਰ ਤਾਂ ਆਪਾਂ ਇਹ ਸੋਚ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਨਾਮੋ ਨਿਸ਼ਾਨ ਮਿਟ ਜਾਏਗਾ, ਪਰ ਇਹ ਹੈ ਹੀ ਅਕਾਲ ਪੁਰਖ ਦੀ ਫੌਜ ਹੈ। ਔਰ ਇਹ ਖਾਲਸਾ ਪ੍ਰਗਟਿਆ ਹੀ ਉਹਦੀ ਮੌਜ ਵਿੱਚ ਹੈ, ਅਤੇ ਜਿਹੜਾ ਉਹਦੀ ਫੌਜ ਹੋਵੇ ਉਹਦੀ ਮੌਜ ਵਿੱਚ ਪ੍ਰਗਟ ਹੋਇਆ ਹੋਵੇ ਉਹਨੂੰ ਕੌਣ ਮਿਟਾ ਸਕਦਾ ਹੈ? ਦੁਨੀਆਂ 'ਚ ਕੋਈ ਵੀ ਦੁਨੀਆਂ ਵਿੱਚ ਨਾ ਪੈਦਾ ਹੋਇਆ ਨਾ ਹੋਏਗਾ ਜਿਹੜਾ ਇਸ ਖਾਲਸੇ ਦੇ ਨਾਮੋ ਨਿਸ਼ਾਨ ਨੂੰ ਮਿਟਾ ਸਕੇ। ਇੱਕ ਦਿਨ ਸਮਾਂ ਆਇਆ ਜਦੋਂ ਭਾਈ ਬੋਤਾ ਸਿੰਘ ਅਤੇ ਭਾਈ ਗਰਜਾ ਸਿੰਘ ਹੀ ਰਹਿ ਗਏ ਨਾ ਦੋਵੇਂ, ਅਤੇ ਉਹਨਾਂ ਨੇ ਦੱਸ ਦਿੱਤਾ ਖਲੋ ਕੇ ਰਸਤੇ ਦੇ ਵਿੱਚ ਵੀ ਖਾਲਸਾ ਜਿਹੜਾ ਇਹ ਦੋ ਹੈ, ਪਰ ਦੋਵਾਂ ਦੇ ਵਿੱਚ ਵੀ ਇਹ ਚੜ੍ਹਦੀ ਕਲਾ ਦੇ ਵਿੱਚ ਹੈ। ਵੈਸੇ ਵੀ ਇੱਕ ਨੂੰ 1,25,000 ਦੇ ਬਰਾਬਰ ਮੰਨਿਆ ਜਾਂਦਾ ਹੈ, ਇੱਕ ਗੁਰੂ ਕਾ ਖਾਲਸਾ, ਇੱਕ ਸਿੰਘ ਤਿਆਰਵਰ ਤਿਆਰ ਹੋਵੇ ਨਾ ਇੱਕ, ਉਹਨੂੰ 1,25,000 ਦੇ ਬਰਾਬਰ ਸਮਝਿਆ ਜਾਂਦਾ ਹੈ, ਅਤੇ ਜੇ ਦੋ ਹੋਣ ਫਿਰ। ਇਸ ਵਾਸਤੇ ਹੁਣ ਆਸ ਪਾਸ ਦੇ ਪਿੰਡਾਂ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਕਿ ਦੇਖੋ ਜੀ ਜਿਹੜਾ ਖਾਲਸਾ ਪ੍ਰਗਟ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਤਾਂ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ, ਇਹਦੇ ਵਿੱਚ ਤਾਂ ਬਹੁਤ ਬਰਕਤ ਪੈ ਰਹੀ ਹੈ।
1: ਸਭਨ ਚੁਗਿਰ ਦੇ ਡਰ ਉਪਜਿਓ,
0: ਔਰ ਜਿਹੜੇ ਆਸ ਪਾਸ ਦੂਰ ਦੁਰਾਡੇ ਮਨ ਦੇ ਵਿੱਚ ਖੋਟ ਰੱਖ ਕੇ ਜਾਂ ਜਿਹੜੇ ਕਹਿ ਲਓ ਕਿ ਚੋਰ ਨੇ ਲੁਟੇਰੇ ਨੇ, ਇਹਨਾਂ ਦੇ ਮਨਾਂ ਦੇ ਵਿੱਚ ਡਰ ਬੈਠੇਗਾ।
1: ਸਿੰਘਨ ਕੋ ਸੰਗਰ ਲਖ ਗਾਢੋ,
0: ਕਿ ਜਿੱਥੇ ਵੀ ਗੁਰੂ ਕਾ ਸਿੰਘ ਗੁਰੂ ਕਾ ਖਾਲਸਾ ਪਹੁੰਚ ਗਿਆ ਫਿਰ ਉਹਦਾ ਸੰਘਾਰ ਜਿਹੜਾ ਉਹ ਹੋ ਜਾਏਗਾ। ਜਿਹੜਾ ਵੀ ਮਾੜੀਆਂ ਹਰਕਤਾਂ ਮਾੜੀਆਂ ਕਰਤੂਤਾਂ ਕਰਨ ਵਾਲਾ ਹੈ,
1: ਕੌਣ ਸੁਭੱਟ ਆਗੇ ਹੋਏ ਠਾਂਡੋ,
0: ਕੌਣ ਸੁਭੱਟ ਆਗੇ ਹੋਏ ਠਾਂਡੋ, ਗੁਰੂ ਕੇ ਖਾਲਸੇ ਦੇ ਅੱਗੇ ਕੌਣ ਖਲੋ ਸਕਦਾ ਹੈ ਆਕੜ ਕੇ, ਕੌਣ ਉੱਥੇ ਕਹਿੰਦੇ ਉਹਨਾਂ ਅੱਗੇ ਖਲੋਤਾ ਰਹਿ ਸਕਦਾ ਹੈ।
1: ਹਤ ਹੈ ਤੂੰ ਫੰਗਨ ਕੋ ਹਰ ਕੇਲਾ,
0: ਜਿੰਨਾ ਮਰਜ਼ੀ ਕੋਈ ਚੜ ਕੇ ਆ ਜਾਏ ਪਰ ਗੁਰੂ ਕੇ ਖਾਲਸੇ ਦੇ ਅੱਗੇ ਕੋਈ ਟਿਕ ਨਹੀਂ ਸਕੇਗਾ, ਕਿਉਂਕਿ ਉਹਨਾਂ ਦਾ ਇੱਕ ਹੱਲਾ ਹੀ ਐਸਾ ਜਿਹੜਾ ਉਹ ਬੋਲਿਆ ਜਾਏਗਾ। ਦੇਖੋ ਆਹ ਦਿਨ ਵੀ ਹੁਣ ਘੱਲੂ ਘਾਰੇ ਦੇ ਚੱਲਦੇ ਆ ਨਾ, ਅਤੇ ਘੱਲੂ ਘਾਰੇ ਦਾ ਮਤਲਬ ਕੀ ਹੈ? ਤਿੰਨ ਘੱਲੂ ਘਾਰੇ ਆਪਾਂ ਯਾਦ ਕਰਦੇ ਹਾਂ, ਇੱਕ ਛੋਟਾ ਘੱਲੂ ਘਾਰਾ, ਇੱਕ ਵੱਡਾ ਘੱਲੂ ਘਾਰਾ ਅਤੇ ਇੱਕ 84 ਦਾ ਘੱਲੂ ਘਾਰਾ। ਘੱਲੂ ਘਾਰਾ ਦਾ ਅਰਥ ਕੀ ਹੈ? ਤਬਾਹੀ। ਜਿਹੜਾ ਸੋਚ ਕੇ ਪਲੈਨਿੰਗ ਕਰਕੇ ਆ ਰਿਹਾ ਹੈ ਉਹ ਇਹ ਸੋਚ ਕੇ ਆ ਰਿਹਾ ਵੀ ਮੈਂ ਸਭ ਕੁਝ ਤਬਾਹ ਕਰ ਦੇਣਾ, ਮੈਂ ਸਭ ਕੁਝ ਤਬਾਹ ਕਰ ਦੇਣਾ, ਅਤੇ ਜਿਹੜੇ ਤਬਾਹ ਕਰਨ ਵਾਲੇ ਜਦੋਂ ਜਦੋਂ ਵੀ ਆਏ ਨੇ ਅਤੇ ਕੀ ਉਹ ਤਬਾਹ ਕਰ ਗਏ? ਕਰਨ ਵਾਲੇ ਆਪ ਖੁਦ ਤਬਾਹ ਹੋ ਗਏ, ਉਹ ਖੁਦ ਤਬਾਹ ਹੋ ਗਏ, ਪਰ ਮੀਰੀ ਔਰ ਪੀਰੀ ਦੇ ਜਿਹੜੇ ਨਿਸ਼ਾਨ ਉਹ ਸਦਾ ਝੂਲਦੇ ਆ ਅਤੇ ਸਦਾ ਹੀ ਝੂਲਦੇ ਰਹਿਣੇ ਆ। ਔਰ ਕੇਵਲ ਇਹ ਨਹੀਂ ਕਿ ਪੰਜਾਬ, ਅੱਜ ਤਾਂ ਦੁਨੀਆਂ ਵਿੱਚ ਕਿਹੜੀ ਥਾਂ ਨਹੀਂ ਜਿੱਥੇ ਗੁਰੂ ਕਾ ਨਿਸ਼ਾਨ ਨਹੀਂ ਝੂਲਦਾ, ਔਰ ਸਭ ਤੋਂ ਉੱਚਾ ਝੂਲਦਾ ਹੈ। ਜਿਹੜੇ ਤਬਾਹ ਕਰਨ ਆਏ ਉਹ ਖੁਦ ਤਬਾਹ ਹੋ ਗਏ। ਇਸ ਵਾਸਤੇ ਹੁਣ ਉੱਥੇ ਗੁਰੂ ਕਲਗੀਧਰ ਪਾਤਸ਼ਾਹ ਦੇ ਇਤਿਹਾਸ ਵਿੱਚ ਕਵੀ ਜੀ ਜ਼ਿਕਰ ਕਰ ਰਹੇ ਆ ਕਿ ਆਸ ਪਾਸ ਦੇ ਇਲਾਕਿਆਂ ਵਿੱਚ ਗੱਲਾਂ ਹੋ ਰਹੀਆਂ ਨੇ ਕਿ ਗੁਰੂ ਕੇ ਖਾਲਸੇ ਅੱਗੇ ਕੌਣ ਖਲੋ ਸਕਦਾ ਹੈ। ਇੱਕੋ ਹੀ ਹੱਲਾ ਗੁਰੂ ਕੇ ਖਾਲਸੇ ਨੇ ਬੋਲਣਾ ਅਤੇ ਸਾਹਮਣੇ ਵਾਲਾ ਟਿਕ ਨਹੀਂ ਸਕਦਾ ਹੈ।
1: ਉੱਪਰ ਪਰ ਹੈ ਰੇਲ ਅਰ ਪੇਲਾ,
0: ਔਰ ਐਸਾ ਹੱਲਾ ਬੋਲਦੇ ਆ ਕਿ ਮੁੜ ਕੇ ਕੋਈ ਉੱਠ ਨਹੀਂ ਸਕਦਾ। ਅਬਦਾਲੀ ਨੂੰ ਭੁਲੇਖਾ ਸੀ, ਕਿ ਮੈਂ ਜਿਹੜੇ ਮਰ ਹੱਟੇ

0: ਇਹ ਨੇ ਮਰਹੱਟੇ ਜਿਹੜੇ ਮਰ ਕੇ ਹੀ ਪਿੱਛੇ ਹਟਦੇ ਆ ਜਦੋਂ ਪਾਣੀਪਤ ਦੀ ਲੜਾਈ ਹੁੰਦੀ ਹੈ, ਅਤੇ ਇਹ ਤੀਸਰੀ ਪੀੜ੍ਹੀ ਤੱਕ ਨਹੀਂ ਉੱਠਦੇ। ਪਰ ਗੁਰੂ ਕੇ ਖਾਲਸਾ ਜਦੋਂ ਇਹ ਵੱਡਾ ਘੱਲੂਘਾਰਾ ਵਰਤਦਾ ਅਤੇ ਉਹਨਾਂ ਆਖਿਆ ਵੀ ਗੁਰੂ ਕੇ ਸਿੰਘਾਂ ਵਿੱਚ ਮੈਂ ਇੰਨੀ ਤਬਾਹੀ ਲਿਆਉਂਦੀ ਹੈ, ਇਹ ਹੁਣ ਮੁੜ ਕੇ ਉੱਠਦੇ ਹੀ ਨਹੀਂ। ਇਹ ਭੁਲੇਖਾ ਸੀ ਅਬਦਾਲੀ ਨੂੰ ਨਾ, ਵੀ ਮਰਹੱਟੇ ਜਿਹੜੇ ਨੇ ਉਹ ਤਾਂ ਦੁਬਾਰਾ ਤੀਸਰੀ ਪੀੜ੍ਹੀ ਤੱਕ ਫਿਰ ਤਿਆਰ ਬਰ ਤਿਆਰ ਹੋ ਜਾਣਗੇ, ਪਰ ਜਿਹੜਾ ਮੈਂ ਅੱਜ ਇਹ ਘੱਲੂਘਾਰਾ ਵਰਤਾਇਆ ਨਾ ਗੁਰੂ ਕੇ ਖਾਲਸੇ ਦੇ ਰੂਪ ਵਿੱਚ, ਇਹ ਨਹੀਂ ਹੁਣ ਦੁਬਾਰਾ ਉੱਠਦੇ। ਪਰ ਪਤਾ ਲੱਗਾ 3 ਮਹੀਨੇ ਦਾ ਸਮਾਂ ਨਹੀਂ ਸੀ ਪਿਆ ਅਤੇ ਗੁਰੂ ਕਾ ਖਾਲਸਾ ਫਿਰ ਤਿਆਰ ਬਰ ਤਿਆਰ ਹੋ ਕੇ ਖਲੋ ਗਿਆ। ਉਹ ਹੈਰਾਨ ਹੋ ਗਿਆ ਅਬਦਾਲੀ ਵੀ, ਇਹ ਕੈਸੀ ਕੌਮ ਹੈ, ਇਹਨਾਂ ਨੂੰ ਕੀ ਆਬੇ ਹਯਾਤ ਇਹਨਾਂ ਦੇ ਗੁਰੂ ਨੇ ਪਿਆ ਦਿੱਤਾ। ਮੈਂ ਤਾਂ ਸੋਚਦਾ ਸੀ ਇਹ ਕਦੇ ਉੱਠਣਗੇ ਹੀ ਨਹੀਂ, ਪਰ ਇਹ ਤਾਂ 3 ਪੀੜ੍ਹੀਆਂ ਛੱਡੋ, 3 ਮਹੀਨੇ ਨਹੀਂ ਇਹਨਾਂ ਨੇ ਪੈਣ ਦਿੱਤੇ, ਇਹ ਤਾਂ ਫਿਰ ਚੜ੍ਹਦੀ ਗੱਲਾਂ 'ਚ ਤਿਆਰ ਬਰ ਤਿਆਰ ਹੋ ਕੇ ਦਿਖਾ ਦਿੱਤਾ। ਐਸਾ ਕਿਹੜਾ ਆਬੇ ਹਯਾਤ ਇਹਨਾਂ ਦੇ ਗੁਰੂ ਨੇ ਇਹਨੂੰ ਪਿਆ ਦਿੱਤਾ ਹੈ, ਉਹ ਹੈਰਾਨ ਹੁੰਦਾ ਸੀ ਅਬਦਾਲੀ ਸੋਚ ਸੋਚ ਕੇ। ਇਸ ਵਾਸਤੇ ਕਹਿੰਦੇ ਨੇ ਹੁਣ ਗੱਲਾਂ ਹੋ ਰਹੀਆਂ ਵੀ ਇੱਕ ਵਾਰੀ ਜਿਹੜਾ ਗੁਰੂ ਕਾ ਖਾਲਸਾ ਜਦੋਂ ਹੱਲਾ ਬੋਲਦਾ ਅਤੇ ਸਾਹਮਣੇ ਵਾਲੇ ਨੂੰ ਰੇਲ ਪੇਲ ਕੇ ਪਾਵ ਉਹਨੂੰ ਮਸਲ ਕੇ ਰੱਖ ਦਿੰਦਾ ਹੈ।
1: ਤਬ ਤੇ ਡਰ ਤਰ ਗ੍ਰਾਮ ਵਿਸਾਲਾ।
0: ਇਸ ਲਈ ਜਿੱਥੇ ਕਿਤੇ ਵੀ ਕੋਈ ਹੈ, ਕਿਸੇ ਵੀ ਪਿੰਡ ਨਗਰ ਵਿੱਚ ਇਲਾਕੇ 'ਚ ਕੋਈ ਵੱਸਦਾ ਮਾੜੀਆਂ ਹਰਕਤਾਂ ਕਰਨ ਵਾਲਾ, ਉਹਨਾਂ ਦੇ ਮਨਾਂ ਦੇ ਵਿੱਚ ਡਰ ਬੈਠਾ ਹੈ।
1: ਸੰਗਤ ਕੋ ਨਾ ਕਹੈ ਕਿਸ ਕਾਲਾ।
0: ਹੁਣ ਆਉਣ ਜਾਣ ਵਾਲੀ ਸੰਗਤ ਨੂੰ ਕੋਈ ਕੁਛ ਨਹੀਂ ਕਹਿੰਦਾ, ਕਿਉਂਕਿ ਪਤਾ ਹੈ ਕਿ ਜੇ ਗੁਰੂ ਦੀ ਸੰਗਤ ਨੂੰ ਅਸੀਂ ਰੋਕਿਆ ਜਾਂ ਕੁਝ ਕਿਹਾ ਤਾਂ ਸਾਡਾ ਹਾਲ ਵੀ ਆਹ ਹੋਣਾ ਜੋ ਆ ਬਜਨੂੜ ਦੇ ਇਲਾਕੇ ਵਿੱਚ ਇਹ ਜਿਹੜੇ ਰੰਗੜ ਹੋਏ ਨੇ ਇਹਨਾਂ ਦਾ ਜੋ ਗੁਜ਼ਰ ਅਤੇ ਰੰਗੜਾਂ ਦਾ ਹਾਲ ਹੋਇਆ ਸਾਡਾ ਵੀ ਇਹੀ ਹਾਲ ਹੋਏਗਾ। ਇਸ ਲਈ ਡਰਦਾ ਮਾਰਾ ਹੁਣ ਕੋਈ ਅੱਗੇ ਨਹੀਂ ਆਉਂਦਾ ਹੈ।
1: ਸੰਧਿਆ ਸੁਬਹਿ ਚਲੀ ਮਗ ਆਵੇ।
0: ਕਹਿੰਦੇ ਨੇ ਹੁਣ ਭਾਵੇਂ ਕੋਈ ਸਵੇਰੇ ਆਵੇ ਕੋਈ ਸ਼ਾਮੀ ਆਵੇ, ਹੁਣ ਕੋਈ ਰਸਤੇ ਦੇ ਵਿੱਚ ਕੋਈ

0: ਹੱਥ ਨਾ ਪਾਵੈ, ਡਰਦੇ ਮਾਰੇ ਆਉਂਦੇ ਨਹੀਂ ਰਾਹ ਦੇ ਵਿੱਚ, ਕੋਈ ਕਿਸੇ ਨੂੰ ਹੱਥ ਨਹੀਂ ਪਾਉਂਦਾ, ਭਾਵ ਕੋਈ ਕਿਸੇ ਨੂੰ ਲੁੱਟਦਾ ਨਹੀਂ ਹੈ।
1: ਪ੍ਰਥਮੇ ਆਲਸੂਨ ਕੋ ਮਾਰਾ,
0: ਕਿਉਂਕਿ ਪਤਾ ਵੀ ਪਹਿਲੇ ਆਲਸੂਨ ਜਿਹੜਾ ਇਲਾਕਾ ਸੀ ਉੱਥੇ ਵੀ ਕੁਝ ਲੋਕ ਐਸੇ ਸ਼ਰਾਰਤੀ ਅਨੁਸਰ ਸੀ ਜਿਨ੍ਹਾਂ ਨੇ ਸੰਗਤਾਂ ਕੋਲੋਂ ਦਸਵੰਧ ਖੋਹ ਲੈਣਾ, ਧਨ ਭੇਟਾ ਜਿਹੜੀ ਸੀ ਉਹ ਲੁੱਟ ਲੈਣੀ, ਤੇ ਉਹਨਾਂ ਦਾ ਵੀ ਹਾਲ ਕੀ ਕੀਤਾ ਇਹ ਸਭ ਜਾਣਦੇ ਹਨ।
1: ਨਹਿ ਬਜਰੂੜ ਬਹੁਰ ਸੰਘਾਰਾ,
0: ਫਿਰ ਬਜਨੂੜ ਪਿੰਡ ਦੇ ਵਿੱਚ ਜੋ ਕੁਛ ਹੋਇਆ ਉਹ ਵੀ ਸਾਰੇ ਜਾਣਦੇ ਹਨ।
1: ਜੋ ਅਬ ਸੰਗਤ ਕੋ ਕਰ ਪਾਵੇ,
0: ਕਹਿੰਦੇ ਜੋ ਅਬ ਸੰਗਤ ਕੋ ਕਰ ਪਾਵੇ, ਜਿਹੜਾ ਹੁਣ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਤੰਗ ਪਰੇਸ਼ਾਨ ਕਰੇਗਾ।
1: ਤਿੰਨ ਮਨਿੰਦ ਪੂਜਰਾਵੇ,
0: ਉਹ ਫਿਰ ਆਪਣਾ ਉਜਾੜਾ ਆਪ ਹੀ ਕਰ ਲਵੇਗਾ। ਇਹ ਡਰ ਸਾਰਿਆਂ ਦੇ ਮਨਾਂ ਵਿੱਚ ਬੈਠਾ ਹੈ।
1: ਲੈਨ ਰਹਿ ਦੇਨੋ ਬਨ ਜਾਏ,
0: ਜੇ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਕੋਲੋਂ ਕੋਈ ਰਸਤੇ ਵਿੱਚ ਲੁੱਟ ਖੋਹ ਕਰਦਾ, ਐਸਾ ਨਾ ਹੋਵੇ ਵੀ ਕਿ ਲੈਣ ਦੀ ਬਜਾਏ ਦੇਣਾ ਪੈ ਜਾਏ। ਇਹ ਡਰ ਉਹਨਾਂ ਦੁਸ਼ਟਾਂ ਦੇ, ਚੋਰਾਂ ਦੇ, ਲੁਟੇਰਿਆਂ ਦੇ ਮਨਾਂ ਦੇ ਵਿੱਚ ਬੈਠ ਗਿਆ ਵੀ ਲੈਣ ਰਹੇ ਸੋ ਦੇਣਾ ਬਨ ਜਾਏ, ਕਿਤੇ ਲੈਣ ਗਏ ਕਿਤੇ ਦੇਣਾ ਹੀ ਨਾ ਪੈ ਜਾਏ, ਉਲਟਾ ਹੀ ਨਾ ਪੈ ਜਾਏ। ਇਹ ਡਰ ਉਸ ਵੇਲੇ ਮਨਾਂ ਵਿੱਚ ਬਣਿਆ ਹੈ।
1: ਮਰਨ ਹੋਏ ਪੁੰਨ ਘਰ ਉਜੜਾਏ,
0: ਇੱਕ ਤਾਂ ਘਰ ਉਜੜ ਜਾਏਗਾ ਮਰਨ ਹੋਏ, ਦੂਜਾ ਮਾਰੇ ਜਾਵਾਂਗੇ, ਇਸ ਲਈ ਇਹ ਸੋਚ ਕੇ ਕੋਈ ਹੁਣ ਮਾੜੀ ਹਰਕਤ ਨਹੀਂ ਕਰਦਾ।
1: ਸ੍ਰੀ ਗੁਰੂ ਗੋਬਿੰਦ ਸਿੰਘ ਅਠੀਲਾ,
0: ਇਹ ਗੱਲਾਂ ਹੋ ਰਹੀਆਂ ਨੇ। ਕਵੀ ਜੀ ਕਹਿੰਦੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਹਠੀਲੇ ਨੇ, ਹੱਠ ਵਾਲੇ। ਜੇ ਮਨ ਵਿੱਚ ਠਾਣ ਲਿਆ ਵੀ ਇਹਦਾ ਸੌਦਾ ਲਾਉਣਾ, ਫਿਰ ਉਹ ਬਚ ਨਹੀਂ ਸਕਦਾ ਹੈ।
1: ਕੌਣ ਅਰ ਹੈ ਤਿੰਨ ਸੰਗ ਅਰੀਲਾ,
0: ਤੇ ਗੁਰੂ ਕਲਗੀਧਰ ਸਾਹਮਣੇ ਕੌਣ ਅੜ ਸਕਦਾ, ਉਸ ਮਰਦ ਅਗੰਬੜੇ ਦੇ ਅੱਗੇ ਕੌਣ ਖਲੋ ਸਕਦਾ ਹੈ।
1: ਇਤ ਆਦਿਕ ਕਹਿ ਆਪਸ ਮਾਹੀ,
0: ਇਤ ਆਦਿਕ ਕਹਿ ਆਪਸ ਮਾਹੀ, ਆ ਜਿਹੜੀਆਂ ਸਾਰੀਆਂ ਗੱਲਾਂ ਤੁਸੀਂ ਸੁਣੀਆਂ ਨੇ ਇਹ ਆਪਸ ਵਿੱਚ ਲੋਕ ਇਕੱਠੇ ਹੋ ਕੇ ਗੱਲਾਂ ਕਰਦੇ ਹਨ।
1: ਡਰ ਤਰ ਮਗ ਲੁਟਤ ਕੋ ਨਾਹੀ,
0: ਔਰ ਜਿਹੜੇ ਲੁਟੇਰੇ ਨੇ, ਚੋਰ ਨੇ, ਠੱਗ ਨੇ, ਉਹ ਵੀ ਮਨ ਦੇ ਵਿੱਚ ਡਰ ਜਿਹੜਾ ਉਹਨਾਂ ਦੇ ਬਣਿਆ ਹੋਇਆ, ਤੇ ਉਹ ਵੀ ਹੁਣ ਆਪਣੇ ਆਪ ਨੂੰ ਸਾਹਮਣੇ ਨਹੀਂ ਲਿਆਉਂਦੇ, ਨਾ ਕੋਈ

0: ਭਾਵੇਂ ਕੋਈ ਠੱਗੀਆਂ ਮਾਰਨ ਵਾਲਾ, ਇਹ ਜਿੰਨੇ ਵੀ ਹਨ,
1: ਗਹ ਗਹ ਕੈਦ ਕੇ ਦਿਨ ਮਾਰ,
0: ਸਾਰਿਆਂ ਦੇ ਮਨਾਂ ਵਿੱਚ ਡਰ ਬੈਠਾ ਵੀ ਜੇ ਪਕੜੇ ਗਏ ਤਾਂ ਕੈਦ ਵਿੱਚ ਸਾਨੂੰ ਜਿਹੜਾ ਕੈਦ ਖਾਨੇ ਵਿੱਚ ਪਾ ਦਿੱਤਾ ਜਾਏਗਾ, ਮੁੜ ਕੇ ਸਾਰੀ ਉਮਰ ਸਜਾਵਾਂ ਭੁਗਤਦੇ ਰਵਾਂਗੇ।
1: ਦਬ ਕੇ ਦੁਸ਼ਟ ਤੇਜ ਗੁਰ ਹੇਰਾ,
0: ਗੁਰੂ ਮਹਾਰਾਜ ਦਾ ਇੰਨਾ ਪ੍ਰਤਾਪ ਵਧਿਆ, ਇੰਨਾ ਗੁਰੂ ਸਾਹਿਬ ਜੀ ਦਾ ਤੇਜ ਵੱਧ ਗਿਆ ਕਿ ਜਿੰਨੇ ਵੀ ਇਹ ਦੁਸ਼ਟ ਨੇ, ਚੋਰ ਨੇ, ਠੱਗ ਨੇ, ਇਹ ਸਭ ਹੁਣ ਕਹਿੰਦੇ ਨੇ ਮਾੜੇ ਕਰਮ ਛੱਡ ਰਹੇ ਨੇ ਵੀ ਭਾਈ ਅਸੀਂ ਉਹ ਕਰਮ ਨਹੀਂ ਕਰਨਾ ਜਿਹਦੇ ਨਾਲ ਗੁਰੂ ਸਾਹਿਬ ਦੀ ਮਾਰ ਸਾਨੂੰ ਜਿਹੜੀ ਹੈ ਉਹ ਪਵੇ, ਤੇ ਗੁਰੂ ਮਹਾਰਾਜ ਦੀ ਮਾਰ ਸਹਿਣੀ ਸਾਡੇ ਲਈ ਔਖੀ ਹੋਵੇਗੀ।
1: ਭਾਏ ਸ਼ਾਂਤ ਜਿਤ ਕਿਤ ਤਿਸ ਵੇਰਾ,
0: ਕਹਿੰਦੇ ਸ਼ਾਂਤ ਹੋ ਗਏ ਭਾਵ ਮਾੜੇ ਕਰਮ ਹੌਲੀ ਹੌਲੀ ਕਰਕੇ ਛੱਡਣੇ ਸ਼ੁਰੂ ਹੋ ਗਏ।
1: ਪੰਥੀ ਸੁਖ ਸੋ ਮਾਰਗ ਚੱਲੇ,
0: ਹੁਣ ਜਿਹੜੇ ਪੰਥੀ ਅੱਗੇ ਡਰ ਡਰ ਕੇ ਚੱਲਦੇ ਸੀ, ਜਦੋਂ ਕਿਸੇ ਪਿੰਡ ਚੋਂ ਲੰਘਣਾ ਤੇ ਪਤਾ ਲੱਗਣਾ ਵੀ ਇੱਥੇ ਲੁਟੇਰੇ ਆ, ਜਿਵੇਂ ਅੱਜ ਵੀ ਮਾਹੌਲ ਐਸਾ ਡਰ ਵਾਲਾ ਬਣਿਆ ਹੋਇਆ ਨਾ, ਰਾਤ ਨੂੰ ਕਿਤੇ ਨਿਕਲਣਾ ਹੋਵੇ ਰੋਜ਼ ਹੀ ਖਬਰਾਂ ਆ ਰਹੀਆਂ ਕਿ ਫਲਾਣਾ ਘਰੋਂ ਬਾਹਰ ਨਿਕਲਿਆ ਅਤੇ ਕੁਛ ਲੁੱਟਿਆ ਗਿਆ, ਖੋਹ ਕੇ ਲੈ ਗਿਆ, ਆਹ ਹੋ ਗਿਆ ਜਾਂ ਮਾਰਿਆ ਗਿਆ ਜਾਂ ਕੁਛ ਹੋ ਗਿਆ। ਅੱਜ ਡਰਦੇ ਮਾਰੇ ਲੋਕ ਰਾਤ ਨੂੰ ਨਿਕਲਦੇ ਹੀ ਨਹੀਂ, ਡਰਦੇ ਆ ਆਪਣੇ ਹੀ ਇਲਾਕੇ ਦੇ ਵਿੱਚ, ਆਪਣੇ ਹੀ ਪਿੰਡ ਸ਼ਹਿਰ ਵਿੱਚ ਗਲੀ ਮਹੱਲੇ 'ਚ ਅੱਜ ਨਿਕਲਣਾ ਔਖਾ ਹੋਇਆ ਪਿਆ। ਇਸੇ ਤਰ੍ਹਾਂ ਉਸ ਵੇਲੇ ਵੀ ਇਹ ਜਦੋਂ ਲੋਕ ਨਿਕਲਦੇ ਤਾਂ ਰਾਹ 'ਚ ਡਰ ਹੁੰਦਾ ਸੀ। ਪੰਥੀ, ਪੰਥੀ ਦਾ ਅਰਥ ਕੀ ਹੁੰਦਾ? ਪੰਥ ਰਸਤੇ 'ਤੇ ਚੱਲਣ ਵਾਲਾ। ਡਰ ਡਰ ਕੇ ਲੋਕ ਚੱਲਦੇ ਸੀ ਵੀ ਕੋਈ ਸਾਡੇ ਕੋਲੋਂ ਕੋਈ ਖੋਹ ਕੇ ਨਾ ਲੈ ਜਾਏ, ਕੋਈ ਲੁਟੇਰਾ ਨਾ ਆ ਜਾਏ। ਹੁਣ ਬੇਫਿਕਰੇ, ਹੁਣ ਕੋਈ ਡਰ ਨਹੀਂ ਹੈ, ਕਿਉਂਕਿ ਪਤਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਤਾਪ, ਉਹਨਾਂ ਦਾ ਤੇਜ ਹੀ ਇੰਨਾ ਹੈ ਕਿ ਸਾਨੂੰ ਕੋਈ ਵੀ ਰਸਤੇ ਵਿੱਚ ਤੰਗ ਪਰੇਸ਼ਾਨ ਨਹੀਂ ਕਰੇਗਾ।
1: ਗ੍ਰਸਤੀ ਮਨੁਜ ਆਨੰਦ ਸੋ ਮਿਲੇ,
0: ਹੁਣ ਜਿਹੜੇ ਗ੍ਰਸਤੀ ਨੇ ਉਹ ਆਪਣੇ ਪਰਿਵਾਰਾਂ ਸਮੇਤ ਆ ਰਹੇ ਨੇ ਬੇਫਿਕਰੇ ਹੋ ਕੇ, ਕੋਈ ਉਹਨਾਂ ਦੇ ਵਿੱਚ ਡਰ ਭੋਗ ਨਹੀਂ ਹੈ। ਉਹ ਕਹਿੰਦੇ ਨੇ ਮੌਜ ਵਿੱਚ ਆਪਣੇ ਪਰਿਵਾਰ ਦੇ ਨਾਲ ਸਫ਼ਰ ਕਰਦੇ ਹਨ।
1: ਕਲਗੀ ਧਰ ਕੋ ਦੇਤ ਅਸੀਸ,
0: ਔਰ ਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਜੀ ਦਾ ਧੰਨਵਾਦ ਕਰਦੇ ਆ। ਜਿੰਨੇ ਵੀ ਹੁਣ ਰਸਤਿਆਂ ਵਿੱਚ ਸੁਖਾਲੇ ਜਾ ਰਹੇ ਆ ਨਾ, ਕੋਈ ਪਰੇਸ਼ਾਨੀ ਨਹੀਂ, ਕੋਈ ਕਿਸੇ ਪ੍ਰਕਾਰ ਦਾ ਡਰ ਨਹੀਂ, ਹੁਣ ਗੁਰੂ ਕਲਗੀ ਧਰ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਆ। ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ। ਕਹਿੰਦੇ ਗੁਰੂ ਸਾਹਿਬ ਦੀ ਉਤੋਂ ਵਾਰੇ ਜਾ ਰਹੇ ਨੇ, ਭਾਵ ਜਿੰਨੇ ਵੀ ਰਸਤਿਆਂ 'ਤੇ ਚੱਲਦੇ ਆ ਉਹ ਗੁਰੂ ਸਾਹਿਬ ਜੀ ਦੇ ਗੁਣ ਗਾਉਂਦੇ ਹਨ।
1: ਕਰੋ ਰਾਜ ਜੀ ਵਹੁ ਜੁਗ ਵੀਸ,
0: ਮਹਾਰਾਜ ਜੀ ਤੁਹਾਡੇ ਰਾਜ ਦੇ ਵਿੱਚ ਸੁੱਖ ਹੈ, ਆਨੰਦ ਹੈ, ਇਸੇ ਲਈ ਮਹਾਰਾਜ ਨੂੰ ਆਨੰਦਾਂ ਦੀ ਪੁਰੀ ਦਾ ਮਾਲਕ ਕਹਿੰਦੇ ਨੇ। ਅਸੀਂ ਆਪ ਕੁਰਾਹੇ ਪੈ ਗਏ ਹਾਂ, ਭਟਕ ਗਏ ਹਾਂ, ਗੁਰੂ ਮਹਾਰਾਜ ਤਾਂ ਅੱਜ ਵੀ ਬਖਸ਼ਿਸ਼ਾਂ ਵਰਤਾ ਰਹੇ ਆ, ਗੁਰੂ ਸਾਹਿਬ 'ਤੇ ਅੱਜ ਵੀ ਰਹਿਮਤਾਂ ਵਰਤਾ ਰਹੇ ਨੇ। ਅਸੀਂ ਉਹੀ ਭੁੱਲੇ ਹੋਏ ਹਾਂ, ਭਟਕੇ ਹੋਏ, ਕੁਰਾਏ ਪੈ ਚੁੱਕੇ ਹਾਂ, ਅੱਜ ਵੀ ਆਪਾਂ ਗੁਰੂ ਵਾਲੇ ਬਣੀਏ, ਗੁਰੂ ਦੀ ਮੱਤ ਲਈਏ, ਗੁਰੂ ਦੀ ਮੱਤ ਦੇ ਧਾਰਨੀ ਬਣ ਕੇ ਚੱਲਾਂਗੇ ਤਾਂ ਸਤਿਗੁਰੂ ਮਹਾਰਾਜ ਜੀ ਅੱਜ ਵੀ ਸਾਡੀ ਜ਼ਿੰਦਗੀ ਦੇ ਵਿੱਚ ਉਹ ਆਨੰਦ, ਖੇੜਾ, ਸੁੱਖ, ਖੁਸ਼ੀਆਂ ਜਿਹੜੀਆਂ ਨੇ ਉਹ ਵਰਤਾਉਂਦੇ ਨੇ। ਪਰ ਸਮੇਂ ਸਮੇਂ ਦੇ ਨਾਲ ਜੋ ਗੁਰੂ ਮਹਾਰਾਜ ਨੇ ਸਾਨੂੰ ਚੜ੍ਹਦੀ ਕਲਾਂ ਵਾਲਾ ਜੀਵਨ ਦਿੱਤਾ ਨਾ, ਇਹ ਬਾਣੀ ਔਰ ਬਾਣੀ ਦੇ ਧਾਰਨੀ ਬਣਾ ਕੇ, ਪਰ ਜਦੋਂ ਅਸੀਂ ਸਮਾਜਿਕ ਔਰ ਰਾਜਨੀਤਿਕ ਹਾਲਾਤ ਵੇਖਦੇ ਹਾਂ ਤੇ ਉਦੋਂ ਫਿਰ ਇਹ ਚੇਤਾ ਆ ਜਾਂਦਾ ਹੈ ਕਿ ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਜਦੋਂ ਰਾਜਾ ਹੀ ਕਸਾਈ ਬਣ ਜਾਏ ਤੇ ਫਿਰ ਉਦੋਂ ਹਾਲਾਤ ਕਿੱਦਾਂ ਦੇ ਹੋਣਗੇ? ਕੱਲ ਕਾਤੀ ਰਾਜੇ ਕਸਾਈ ਧਰਮ, ਪੰਖ ਕਰ ਉੱਡ ਰਿਹਾ ਕੂੜ ਅਮਾਵਸ, ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ। ਉੱਥੇ ਫਿਰ ਜਦੋਂ ਰਾਜਾ ਕਸਾਈ ਹੋਵੇ ਨਾ, ਜਦੋਂ ਰਾਜਾ ਪਾਪ ਕਮਾਉਣ ਵਾਲਾ ਹੋਵੇ, ਉਦੋਂ ਤੁਸੀਂ ਸੱਚ ਤੇ ਹੱਕ ਦੀ ਆਵਾਜ਼ ਬੁਲੰਦ ਨਹੀਂ ਕਰ ਸਕਦੇ, ਨਾ ਤੁਸੀਂ ਸੱਚ ਬੋਲ ਸਕਦੇ ਹੋ, ਨਾ ਆਪਣੇ ਹੱਕ ਦੀ ਮੰਗ ਕਰ ਸਕਦੇ ਹੋ। 1984 ਦਾ ਉਹ ਸਮਾਂ, ਸਮੇਂ ਦੀ ਜਿਹੜੀ ਸਰਕਾਰ ਇੰਦਰਾ ਗਾਂਧੀ, ਕਿਉਂ ਉਹਦੀ ਅੱਖ ਦੇ ਵਿੱਚ ਰੜਕਦਾ ਗੁਰੂ ਕਾ ਖਾਲਸਾ, ਇਹ ਨੀਲੀਆਂ ਦਸਤਾਰਾਂ, ਬਲਿਊ ਸਟਾਰ ਨਾਮ ਇਸੇ ਲਈ ਰੱਖਿਆ ਨਾ ਨੀਲੀਆਂ ਦਸਤਾਰਾਂ, ਕਿਉਂਕਿ ਦੋ ਹੀ ਗੱਲਾਂ ਨੇ, ਸੱਚ ਅਤੇ ਹੱਕ। ਅਸੀਂ ਸੱਚ, ਸਾਨੂੰ ਮਹਾਰਾਜ ਨੇ ਸੱਚ ਬੋਲਣਾ ਜਿਹੜਾ ਉਹ ਸਿਖਾਇਆ, ਅਤੇ ਹੱਕ ਦੀ ਗੱਲ ਕਰਨਾ ਸਿਖਾਇਆ, ਔਰ ਹੱਕ ਲਈ ਕੁਰਬਾਨ ਹੋਣਾ ਵੀ ਸਿਖਾਇਆ। ਕੇਵਲ ਗੱਲ ਕਰਨੀ ਨਹੀਂ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕਹਿਤ, ਪੁਰਜਾ ਪੁਰਜਾ ਕੱਟ ਮਰੇ ਕਬਹੂ ਨਾ ਛੱਡੇ, ਕਿ ਉਹ ਦੀਨ ਦੀ ਖਾਤਰ ਲੜਦਾ, ਧਰਮ ਮਰਿਆਦਾ ਸੱਚ ਹੱਕ ਦੀ ਖਾਤਰ ਜੂਝਦਾ, ਉਹ ਕਿਸੇ ਲੋਭ ਲਾਲਚ ਵੱਸ ਹੋ ਕੇ ਨਹੀਂ। ਕਿਉਂਕਿ ਇਹ ਖਾਸੀਅਤ ਰਹੀ ਹੈ ਕਿ ਜਰ ਜੋਰੂ ਜ਼ਮੀਨ, ਇਹਦੇ ਪਿੱਛੇ ਕਦੇ ਵੀ ਜੰਗ ਨਹੀਂ ਹੋਈ, ਨਾ ਜਰ ਲਈ, ਨਾ ਜੋਰੂ ਲਈ, ਨਾ ਜ਼ਮੀਨ ਲਈ। ਜਿੰਨੀਆਂ ਵੀ ਜੰਗਾਂ ਹੋਈਆਂ, ਭਾਵੇਂ ਗੁਰੂ ਹਰਗੋਬਿੰਦ ਸਾਹਿਬ ਹੈ, ਭਾਵੇਂ ਗੁਰੂ ਕਲਗੀਧਰ ਮਹਾਰਾਜ ਜੀ ਨੇ, ਭਾਵੇਂ ਗੁਰੂ ਕਾ ਖਾਲਸਾ ਹੈ, ਉਹ ਜੰਗ ਹੋਈ ਹੈ ਅਤੇ ਸਿਰਫ ਧਰਮ ਮਾਣ ਮਰਿਆਦਾ ਸੱਚ ਅਤੇ ਹੱਕ ਦੀ ਖਾਤਰ ਹੀ ਹੋਈ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਜਦੋਂ ਵੀ ਇਹ ਜੂਨ ਦਾ ਮਹੀਨਾ ਆਉਂਦਾ, ਸਾਡੀ ਸੁਰਤ ਉਸ ਘੱਲੂਘਾਰੇ ਦੇ ਵੱਲ ਚਲੀ ਜਾਂਦੀ ਹੈ, ਸਾਡੇ ਉਹ ਜ਼ਖਮ ਫਿਰ ਹਰੇ ਹੁੰਦੇ ਆ, ਕਿਉਂਕਿ ਹੱਡ ਬੀਤਿਆ ਹੋਇਆ ਹੈ, ਅੱਖੀਂ ਡਿੱਠਾ ਹਾਲ ਹੈ। ਜਿੰਨੇ ਵੀ ਬਹੁਤ ਐਸੇ ਸਰੀਰ ਨੇ ਅੱਜ ਮੌਜੂਦ ਨੇ ਜਿਨ੍ਹਾਂ ਨੇ ਉਹ ਮਾਹੌਲ ਆਪਣੇ ਅੱਖੀਂ ਦੇਖਿਆ ਹੈ, ਹੱਡ ਬੀਤੀ ਹੋਈ, ਕਈ ਜਿਹੜੇ ਆ ਉਹ ਸੁਣਾਉਂਦੇ ਨੇ ਜਿਹੜੇ ਉਸ ਘੱਲੂਘਾਰੇ ਦੇ ਵਿੱਚ ਉੱਥੇ ਮੌਜੂਦ ਸਨ, ਜਿਹੜੀਆਂ ਸੰਗਤਾਂ ਗੁਰੂ ਅਰਜਨ ਦੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਹੁੰਚੀਆਂ ਹੋਈਆਂ ਸਨ, ਅਤੇ ਜਦੋਂ ਕਰਫਿਊ ਲਗਾ ਦਿੱਤਾ ਗਿਆ, ਨਾ ਕੋਈ ਅੰਦਰ ਜਾ ਸਕੇ, ਨਾ ਬਾਹਰ ਜਾ ਸਕੇ, ਉੱਧਰੋਂ ਬਿਜਲੀ ਦਾ ਕਨੈਕਸ਼ਨ ਕੱਟ ਦੇਣਾ, ਪਾਣੀ ਤੱਕ ਇੱਕ ਇੱਕ ਬੂੰਦ ਦੀ ਤੋਂ ਤਰਸਾਉਣਾ, ਕਮਰਿਆਂ ਦੇ ਵਿੱਚ ਬੰਦ ਨੇ, ਅੱਤ ਦੀ ਗਰਮੀ ਹੈ, ਛੋਟੇ ਜਿਹੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਬੱਚੇ ਵੀ ਨੇ, ਜਵਾਨ ਵੀ ਨੇ ਅਤੇ ਬਜ਼ੁਰਗ ਵੀ ਨੇ, ਔਰ ਗੁਰੂ ਕਾ ਖਾਲਸਾ ਮੋਰਚੇ ਲਾ ਕੇ ਆਪੋ ਆਪਣੀ ਜਗ੍ਹਾ 'ਤੇ ਡਟਿਆ ਹੋਇਆ, ਅਤੇ ਬਾਹਰ ਲੱਖਾਂ ਦੀ ਗਿਣਤੀ ਹੈ ਇਹਨਾਂ ਫੌਜੀਆਂ ਦੀ, ਜਿਨ੍ਹਾਂ ਦੀ ਕਮਾਂਡ ਕਿਹਦੇ ਹੱਥ ਵਿੱਚ ਹੈ, ਕੁਲਦੀਪ ਬਰਾੜ ਦੇ ਹੱਥ ਵਿੱਚ, ਜੋ ਇਹ ਸੋਚ ਕੇ ਆਇਆ ਹੋਇਆ ਕਿ ਇਸ ਮਿਸ਼ਨ ਨੂੰ ਪੂਰਾ ਕਰਨਾ। ਹਾਲਾਂਕਿ ਸੋਚਿਆ ਤਾਂ 2 ਘੰਟੇ ਦਾ ਹੀ ਸੀ, ਪਰ ਅੱਜ ਕਿੰਨੀ ਤਰੀਕ ਹੋ ਗਈ, 5 ਤਰੀਕ ਹੋ ਗਈ, ਪਰ ਹਜੇ ਤੱਕ ਇਹਦਾ ਮਿਸ਼ਨ ਨਹੀਂ ਪੂਰਾ ਹੋ ਪਾ ਰਿਹਾ, ਪਤਾ ਹੀ ਨਹੀਂ ਲੱਗ ਰਿਹਾ, ਕਿਉਂਕਿ ਅੱਜ ਦੇ ਦਿਨ ਜਿਹੜਾ ਉਹ ਜਦੋਂ ਫੌਜੀ ਦਸਤੇ ਅੰਦਰ ਨੂੰ ਪ੍ਰਵੇਸ਼ ਕਰਦੇ ਆ, ਅਤੇ ਪਤਾ ਹੀ ਨਹੀਂ ਲੱਗਦਾ ਗੋਲੀਆਂ ਕਿੱਥੋਂ ਆਉਂਦੀਆਂ, ਉਹ ਉਸੇ ਵੇਲੇ ਢਾਹ ਢੇਰੀ ਹੋ ਜਾਂਦੇ ਆ, ਪਹਿਲੀ ਬਟਾਲੀਅਨ ਅੰਦਰ ਜਾਂਦੀ ਹੈ ਉਹ ਉੱਥੇ ਹੀ ਢੇਰੀ ਹੋ ਜਾਂਦੀ ਹੈ, ਫਿਰ ਦੂਸਰੀ ਜਾਂਦੀ ਹੈ ਉਹ ਢੇਰੀ, ਪਤਾ ਹੀ ਨਹੀਂ ਲੱਗਦਾ ਗੋਲੀਆਂ ਆ ਕਿੱਥੋਂ ਰਹੀਆਂ ਨੇ। ਇਸ ਲਈ ਹੈਲੀਕਾਪਟਰ ਦੇ ਰਾਹੀਂ ਵੀ ਫਿਰ ਫੌਜੀ ਜਿਹੜੇ ਆ ਉਹ ਉਤਾਰੇ ਗਏ, ਫਿਰ ਟੈਂਕ ਅੰਦਰ ਲਿਜਾਣ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ, ਵੀ ਹੁਣ ਟੈਂਕਾਂ ਦੇ ਰਾਹੀਂ ਅੰਦਰ ਜਾ ਕੇ ਅਤੇ ਗੋਲੇ ਅਕਾਲ ਤਖਤ ਸਾਹਿਬ ਵੱਲ ਨੂੰ ਦਾਗੇ ਜਾਣਗੇ। ਇਸ ਦੌਰਾਨ ਸੰਗਤਾਂ ਕਮਰਿਆਂ ਦੇ ਵਿੱਚ ਬੰਦ ਹੈ, ਔਰ ਦੇਖੋ ਰੋਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਕੋਠਾ ਸਾਹਿਬ ਜਿੱਥੇ ਅੱਜ ਅਕਾਲ ਤਖਤ ਸਾਹਿਬ ਹੈ, ਰੋਜ਼ ਪਾਲਕੀ ਵਿੱਚ ਸਵਾਰ ਹੋ ਕੇ ਮਹਾਰਾਜ ਜੀ ਆਉਂਦੇ ਆ ਅਤੇ ਰੋਜ਼ ਜਾਂਦੇ ਆ, ਪਰ ਅੱਜ ਨਹੀਂ ਲਿਜਾਇਆ ਗਿਆ, ਕਿਉਂਕਿ ਚਾਰੇ ਪਾਸੇ ਗੋਲੀਆਂ ਦੀਆਂ ਜਿਹੜੀ ਵਰਖਾ ਬਰਸਾਤ ਹੋ ਰਹੀ ਹੈ, ਅਤੇ ਜਿਹੜਾ ਹੁਣ ਸਮਾਂ ਲੰਘ ਕੇ ਗਿਆ ਸੀ ਰਾਤ ਦਾ, ਉਹ ਫਿਰ ਜਿੱਥੇ ਹਰ ਕੀ ਪੌੜੀ ਉੱਪਰ ਜਿੱਥੇ ਗੁਰੂ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਅਤੇ ਅਰਬੀ ਬਾਣੀ ਦਾ ਜਾਪ ਚੱਲਦਾ, ਫਿਰ ਉੱਥੇ ਹੀ ਰਾਤ ਵਿਸ਼ਰਾਮ ਜਿਹੜਾ ਉਹ ਗੁਰੂ ਸਾਹਿਬ ਜੀ ਦਾ ਕਰਵਾਇਆ। ਅੱਜ ਸਵੇਰੇ ਫਿਰ ਉੱਪਰੋਂ ਹਰ ਕੀ ਪੌੜੀ ਤੋਂ ਲਿਆ ਕੇ ਫਿਰ ਅੰਮ੍ਰਿਤ ਵੇਲੇ ਬਾਹਰ ਗੋਲੀਆਂ ਚੱਲਦੀਆਂ, ਅਤੇ ਗੁਰੂ ਕੇ ਕੀਰਤਨੀਏ ਗੁਰੂ ਘਰ ਦੇ, ਦੇਖੋ ਕਿੰਨੀ ਕੁ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਵਰਤ ਰਹੀ ਹੈ ਕਿ ਉੱਥੇ ਬੈਠ ਕੇ ਕੀਰਤਨ ਕਰਨਾ, ਫਿਰ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਣਾ, ਸੇਵਾਦਾਰ ਆਪੋ ਆਪਣੀ ਸੇਵਾ ਵਿੱਚ ਲੱਗੇ ਹੋਏ ਆ। ਇੱਕ ਭਰੋਸਾ ਹੀ ਸੀ ਨਾ, ਦੇਖੋ ਪਿਛਲੇ ਦਿਨੇ ਵੀ ਬੇਨਤੀ ਕੀਤੀ, ਇੱਕ ਆਸ ਅਤੇ ਭਰੋਸਾ ਲੈ ਕੇ ਗੁਰੂ ਮਹਾਰਾਜ ਦਾ, ਬਾਹਰ ਉਹਨਾਂ ਨੂੰ ਫੌਜੀਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ ਹਰ ਪ੍ਰਕਾਰ ਦੀਆਂ, ਜੇ ਉਹ ਜ਼ਖਮੀ ਵੀ ਹੋ ਜਾਂਦੇ ਆ ਤਾਂ ਉਹਨਾਂ ਵਾਸਤੇ ਡਾਕਟਰ ਮੌਜੂਦ ਨੇ ਮੱਲਮ ਪੱਟੀ ਕਰਨ ਵਾਸਤੇ, ਖਾਣ ਦਾ ਪ੍ਰਬੰਧ ਉਹਨਾਂ ਕੋਲ ਪੂਰਾ, ਪਰ ਅੰਦਰ ਸੰਗਤਾਂ ਕੋਲ ਕੀ ਹੈ? ਉਹਨਾਂ ਕੋਲ ਤਾਂ ਪਾਣੀ ਪੀਣ ਵਾਸਤੇ ਵੀ ਨਹੀਂ ਹੈ। ਅਤੇ ਸਰੋਵਰ ਦਾ ਜਿਹੜਾ ਪਾਣੀ ਜਲ ਹੈ ਉਹ ਬਿਲਕੁਲ ਲਾਲ ਹੋ ਚੁੱਕਾ ਖੂਨ ਦੇ ਨਾਲ। ਅਤੇ ਜੇ ਕੋਈ ਬੱਚਾ ਤੜਪਦਾ ਪਿਆਸਾ, ਅਤੇ ਮਾਂ ਦੇ ਅੰਦਰ ਦਰਦ ਹੁੰਦਾ, ਪੀੜਾ ਹੁੰਦੀ ਹੈ ਵੀ ਮੇਰਾ ਬੱਚਾ ਤੜਪਦਾ, ਉਹ ਸਰੋਵਰ ਕੋਲ ਪਾਣੀ ਜਲ ਲੈਣ ਵਾਸਤੇ ਆਉਂਦੀ ਹੈ, ਪਰ ਦੇਖਦੀ ਹੈ ਵੀ ਇਹ ਤਾਂ ਸੁਰਖ ਲਾਲ ਹੋਇਆ ਪਿਆ ਖੂਨ ਨਾਲ, ਪਰ ਫਿਰ ਵੀ ਉਹ ਪਿਆਉਣ ਵਾਸਤੇ ਮਜਬੂਰ ਹੁੰਦੀ ਹੈ ਵੀ ਚਲੋ ਬੱਚੇ ਨੂੰ ਮੈਂ ਪਾਣੀ ਪਿਆਉਣਾ, ਪਰ ਜਦੋਂ ਆਉਂਦੀ ਹੈ ਤਾਂ ਸੀਨੇ 'ਚ ਗੋਲੀ ਵੱਜਦੀ ਹੈ ਉਹਦੇ, ਅਤੇ ਜੇ ਬੱਚਾ ਉਹਦੇ ਗੋਦ ਵਿੱਚ ਹੈ ਤਾਂ ਬੱਚੇ ਨੂੰ ਗੋਲੀ ਲੱਗਦੀ ਹੈ। ਇੱਥੇ ਤਾਂ 18-18 ਦਿਨ ਦੇ ਬੱਚੇ ਜਿਹੜੇ ਨੇ ਉਹ ਸ਼ਹੀਦ ਹੁੰਦੇ ਪਏ ਆ। ਗੱਲ ਤਾਂ ਹੈ ਨਾ ਵੀ 18 ਦਿਨ ਦੇ ਬੱਚੇ ਨੂੰ ਕੀ ਪਤਾ ਹੈ? ਸਵਾਲ ਤਾਂ ਸਾਡਾ ਅੱਜ ਵੀ ਇਹੋ ਹੀ ਹੈ ਅਤੇ ਉਦੋਂ ਵੀ ਸੀ ਵੀ 18 ਸਾਲ ਦੇ ਬੱਚੇ ਨੂੰ ਕੀ ਪਤਾ ਕੀ ਹੁੰਦਾ? ਉਹਦੇ ਵੀ ਆ ਕੇ ਸੀਨੇ 'ਚ ਗੋਲੀ ਲੱਗਦੀ ਹੈ, ਮਾਂ ਦੇ ਸੀਨੇ 'ਚ ਵੀ ਲੱਗਦੀ ਹੈ। ਆਹ ਜਿਹੜਾ ਹੁਣ ਸਮਾਂ ਆਪਾਂ ਬੈਠੇ ਹੋਏ ਹਾਂ, ਸਾਰੀ ਰਾਤ ਫਾਇਰਿੰਗ ਹੋਣੀ ਹੈ, ਸਾਰੀ ਰਾਤ ਟੈਂਕ ਜਿਹੜੇ ਨੇ ਅੰਦਰ ਲਿਜਾਣ ਦੀਆਂ ਕੋਸ਼ਿਸ਼ਾਂ ਹੋਣੀਆਂ ਨੇ, ਕਿਉਂਕਿ ਗੋਲੇ ਅਕਾਲ ਤਖਤ ਸਾਹਿਬ ਨੂੰ ਜਿਹੜੇ ਆ ਉਹ ਦਾਗੇ ਜਾਣੇ ਆ। ਅਤੇ ਆਪਾਂ ਸਾਰਿਆਂ ਨੇ ਉਹ ਸੀਨ ਦੇਖਿਆ ਹੋਇਆ ਅਕਾਲ ਤਖਤ ਸਾਹਿਬ ਜੀ ਦਾ ਅਤੇ ਦਰਬਾਰ ਸਾਹਿਬ ਦਾ, ਜਿਹੜੀਆਂ ਜਿੱਥੇ ਉਹ ਸੋਨੇ ਦੇ ਪੱਤਰੇ ਲੱਗੇ ਆ ਉਹ ਗੋਲੀਆਂ ਕਿਵੇਂ ਆ ਕੇ ਉੱਥੇ ਲੱਗਦੀਆਂ ਨੇ। ਅਤੇ ਜਿਹੜੇ ਜਰਨਲ ਸੁਬੇਗ ਸਿੰਘ ਜਿਨ੍ਹਾਂ ਨੇ ਇਹ ਮੋਰਚੇ ਕਹਿ ਕਹਿ ਕੇ ਲਵਾਏ ਸੀ ਵੀ ਇਸ ਤਰ੍ਹਾਂ ਮੋਰਚੇ ਲਾਵਾਂਗੇ ਅਤੇ ਡਟੇ ਰਵਾਂਗੇ, ਪਰ ਅਖੀਰ ਤੱਕ ਉਹ ਵੀ ਜੂਝਦੇ ਰਹੇ ਆ। ਅਤੇ ਆਹ ਲਗਭਗ ਹੁਣ ਜਿਹੜਾ 9-10 ਵਜੇ ਦਾ ਟਾਈਮ ਹੈ, ਇਸ 9-10 ਵਜੇ ਦੇ ਟਾਈਮ ਦੇ ਵਿੱਚ ਜਰਨਲ ਸੁਬੇਗ ਸਿੰਘ ਜੀ ਨੇ ਸ਼ਹੀਦੀ ਦਾ ਜਾਮ ਜਿਹੜਾ ਉਹ ਪੀ ਜਾਣਾ ਹੈ। ਫਿਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਫੈਡਰੇਸ਼ਨ ਦੇ ਜਿਹੜੇ ਨੇ, ਇਤ ਆਦਿਕ ਬਾਬਾ ਜਿਹੜੇ ਭਾਈ ਠਾਰਾ ਸਿੰਘ ਨੇ, ਇਤ ਆਦਿਕ ਗੁਰੂ ਕੇ ਸਿੰਘ ਡਟੇ ਹੋਏ ਆ। ਅਤੇ ਇੱਕੋ ਹੀ ਮਨ ਦੇ ਵਿੱਚ ਹੈ ਕਿ ਅਖੀਰਲੇ ਸਵਾਸ ਤੱਕ ਜੂਝਣਾ ਹੈ, ਇਹਨਾਂ ਦੇ ਹੱਥਾਂ ਦੇ ਵਿੱਚ ਜਿਉਂਦਿਆਂ ਨਹੀਂ ਆਉਣਾ, ਡਟ ਕੇ ਮੁਕਾਬਲਾ ਕਰਨਾ ਅਤੇ ਅਖੀਰਲੇ ਦਮ ਤੱਕ ਕਰਨਾ ਹੈ। ਉਹ ਸਰੋਵਰ ਜਿੱਥੇ ਅੱਜ ਆਪਾਂ ਜਾਂਦੇ ਹਾਂ, ਪਰਿਕਰਮਾ ਇੱਕ ਇੱਕ ਕਦਮ ਜਦੋਂ ਪੁੱਟਦੇ ਹੋ ਨਾ, ਅਤੇ ਪਤਾ ਨਹੀਂ ਉੱਥੇ ਕਿੰਨੇ ਕੁ ਸ਼ਹੀਦ ਨੇ, ਕਿੰਨਿਆਂ ਕੁ ਸ਼ਹੀਦਾਂ ਦਾ ਖੂਨ ਉੱਥੇ ਡੁੱਲਾ ਹੋਇਆ। ਇੱਕ ਇੱਕ ਕਦਮ ਜਦੋਂ ਤੁਸੀਂ ਪਰਿਕਰਮਾ ਕਰਦੇ ਹੋ ਨਾ, ਅਤੇ ਉੱਥੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜ਼ਰੂਰ ਜਪਿਆ ਕਰੋ, ਕਿਉਂਕਿ ਜਿੱਥੇ ਤੁਸੀਂ ਕਦਮ ਰੱਖ ਰਹੇ ਹੋ ਉੱਥੇ ਪਤਾ ਨਹੀਂ ਕਿੰਨੇ ਸ਼ਹੀਦਾਂ ਦਾ ਖੂਨ ਡੁੱਲਾ ਹੋਇਆ ਹੈ। ਇਹ ਰਾਤ ਜਿਹੜੀ ਹੁਣ ਅੱਜ ਦੀ ਲੰਘਣੀ ਹੈ, ਟੈਂਕ ਅੰਦਰ ਜਾਣੇ ਆ, ਗੋਲੇ ਦਾਗੇ ਜਾਣੇ ਆ, ਕੱਲ੍ਹ ਨੂੰ ਫਿਰ ਗੁਰੂ ਕੇ ਲਾਲ ਗੁਰੂ ਕੇ ਪਿਆਰੇ ਜਿਹੜੇ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਇਤ ਆਦਿਕ ਸਿੰਘ ਸ਼ਹੀਦੀ ਦਾ ਜਾਮ ਕਿਵੇਂ ਪੀਂਦੇ ਆ, ਫਿਰ ਉਹਨਾਂ ਦੇ ਜਿਹੜੇ ਸਰੀਰ ਨੇ ਉਹ ਕਿਵੇਂ ਸਾਂਭੇ ਜਾਂਦੇ ਆ, ਜਿਹੜੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਲੱਦ ਲੱਦ ਕੇ ਉਹਨਾਂ ਦੇ ਸਰੀਰ ਲਿਜਾਏ ਜਾਂਦੇ ਆ, ਫਿਰ ਜਿਹੜੇ ਜਿਉਂਦੇ ਬਾਹਰ ਆਉਂਦੇ ਆ ਉਹਨਾਂ ਦੇ ਪਿੱਛੇ ਹੱਥ ਕਰਕੇ ਬੰਨ੍ਹ ਕੇ, ਅਤੇ ਜੇ ਕੋਈ ਪਾਣੀ ਦੀ ਮੰਗ ਕਰਦਾ ਤਾਂ ਬੂਟ ਵਿੱਚ ਪਾਣੀ ਭਰ ਕੇ ਅਤੇ ਉਹਦੇ ਵਿੱਚ ਸਿਗਰਟ ਪਾ ਕੇ, ਅਤੇ ਉਹਨੂੰ ਕਿਹਾ ਜਾਂਦਾ ਲੇ ਪਾਣੀ ਪੀਣਾ ਹੈ ਤਾਂ ਇਹ ਪੀਣਾ ਪੜੇਗਾ। ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਉਹ ਕਿਵੇਂ ਭੁੱਲ ਜਾਈਏ 84 ਦਾ ਉਹ ਘੱਲੂ ਘਾਰਾ, ਜਿੱਥੇ ਉਹ ਸਾਡਾ ਦਿਲ ਹੈ। ਦਰਬਾਰ ਸਾਹਿਬ ਜਿਹੜਾ ਨਾ, ਦਰਬਾਰ ਸਾਹਿਬ ਉਹ ਸਾਡੀ ਧੜਕਣ ਹੈ, ਅਤੇ ਜਦੋਂ ਦਿਲ 'ਤੇ ਚੋਂਟ ਪਹੁੰਚਦੀ ਹੈ ਅਤੇ ਅੱਖਾਂ ਵਿੱਚ ਅਥਰੂ ਆ ਹੀ ਜਾਂਦੇ ਨੇ। ਇਹਨਾਂ ਨੇ ਸਾਡੇ ਦਿਲ 'ਤੇ ਚੋਂਟ ਪਹੁੰਚਾਈ ਹੈ, ਜਿਹੜਾ ਉਹ ਜ਼ਖਮ ਜਿਹੜਾ ਕਦੇ ਭਰ ਹੀ ਨਹੀਂ ਸਕਦਾ। ਗੁਰੂ ਮਹਾਰਾਜ ਕਿਰਪਾ ਕਰਨ, ਉਹਨਾਂ ਸਿੰਘਾਂ ਨੂੰ, ਬਜ਼ੁਰਗਾਂ ਨੂੰ, ਉਹਨਾਂ ਸਾਡੀਆਂ ਭੈਣਾਂ ਨੂੰ, ਮਾਤਾਵਾਂ ਨੂੰ, ਬੱਚਿਆਂ ਨੂੰ ਜਿਹੜੇ ਉਸ ਵੇਲੇ ਸ਼ਹੀਦ ਹੋਏ ਨੇ, ਸਾਡਾ ਉਹਨਾਂ ਨੂੰ ਵਾਰ ਵਾਰ ਪ੍ਰਣਾਮ ਹੈ। ਉਹਨਾਂ ਦੇ ਸਦਕੇ ਹੀ ਕਿਤੇ ਆ ਜਾਓ, ਗੁਰੂ ਵਾਲੇ ਬਣ ਜਾਓ, ਬਾਣੇ ਬਾਣੀ ਦੇ ਧਾਰਨੀ ਹੋ ਜਾਓ, ਇੱਧਰ ਉੱਧਰ ਭਟਕਣ ਦੀ ਬਜਾਏ ਗੁਰੂ ਮਹਾਰਾਜ ਦੇ ਚਰਨੀ ਲੱਗ ਜਾਓ, ਤਾਂ ਕਿ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣ ਸਕੇ ਜੀ। ਅੱਜ ਦੀਆਂ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਮਹਾਰਾਜ ਜੀ ਬਖਸ਼ ਦੇਣ, ਅੱਗੇ ਤੋਂ ਸਮੱਤ ਦੇਣ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਬੇਨਤੀ ਹੈ, ਆਪ ਜੀ ਬੜੇ ਪਿਆਰ ਨਾਲ ਸਰਵਣ ਕਰੋ ਅਤੇ ਨੋਟ ਕਰ ਲਓ। ਸਮੁੱਚੇ ਭਾਟੀਆ ਪਰਿਵਾਰ ਵੱਲੋਂ ਇੱਕ ਸੂਚਨਾ ਦਿੱਤੀ ਜਾ ਰਹੀ ਹੈ, ਉਹਨਾਂ ਦੇ ਜੋ ਸਰਦਾਰ ਚਰਨਜੀਤ ਸਿੰਘ ਪੰਨੂ ਭਾਟੀਆ, ਜੋ ਕਿ ਪਿਛਲੇ ਦਿਨੀ ਸਰੀਰਕ ਚੋਲਾ 'ਤੇ ਆ ਗਏ ਸੀ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅੰਤਿਮ ਅਰਦਾਸ ਕੱਲ 6 ਤਰੀਕ ਨੂੰ ਦਿਨ ਸ਼ਨੀਵਾਰ ਨੂੰ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਹੋਏਗੀ। ਸੱਜਣ ਮਿੱਤਰ ਨੋਟ ਕਰ ਲਓ ਜੀ, ਸਰਦਾਰ ਚਰਨਜੀਤ ਸਿੰਘ ਪੰਨੂ ਭਾਟੀਆ ਜੀ, ਜੋ ਸਰੀਰਕ ਚੋਲਾ 'ਤੇ ਆ ਗਏ ਸੀ, ਉਹਨਾਂ ਦੇ ਪਰਿਵਾਰ ਵੱਲੋਂ ਬੇਨਤੀ ਹੈ, ਉਹਨਾਂ ਦੀ ਜੋ ਅੰਤਿਮ ਅਰਦਾਸ ਹੈ ਉਹ ਸ਼ਨੀਵਾਰ ਕੱਲ੍ਹ 12 ਤੋਂ 2 ਵਜੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਜਿਹੜਾ ਉਹ ਹੋਵੇਗੀ। ਇਹ ਆਪ ਜੀ ਨੋਟ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਸਿੱਖਾਂ ਮੰਨੀ ਮਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ

ਰਾਤਰੀ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ, ਗੁਰ ਇਤਿਹਾਸਿਕ ਲੜੀਵਾਰ ਕਥਾ ਵਿਚਾਰ ਸ਼ਬਦ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਆਪ ਜੀਆਂ ਦੇ ਦਰ 'ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪੇਟਾਵਾਂ ਦਰ

ਹਜੂਰੀ ਅੰਦਰ ਪੰਚਮ ਕੜਾਹ ਪ੍ਰਸਾਦ ਜੀ ਦੇਖ ਸਚ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਿ ਆਖੀਐ ਕਰਤੇ ਕਹੋਇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਬਰਿਓ ਸਿਰਜਣਹਾਰੋ। ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ। ਨੇਤਰ ਜਿਹੜੇ ਸੰਭਾਲਿਆਨ ਦੇਖੇਗਾ ਦੇਵਨਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤੀ ਦਾਤੇ ਕਵਣ ਸ਼ਿਮਾਰ। ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਸੀਸਣੀਆਂ ਜੀ ਹੋਵੈ ਸਾਹਿਸਿਓ ਮੇਲ। ਕਰਿਓ ਪਹੁੰਚਾ ਸਦੜੇ ਨਿਤਵਨ, ਸੱਦਣਹਾਰਾ ਸਿਮਰੀ।

ਸਭਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮੱਲਾਂ ਲੋਭਣ ਚਵਰੋ ਕਰੇ ਸਗਲ ਮਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨੱਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿਸ ਤਵ ਨੈਨ ਨੈਨ ਤੋਏ ਕੋ ਸਹਿਸ ਮੂਰਤਨ ਨਾ ਏਕ ਤੋਹੇ ਸਹਿਸ ਪਦ ਵਿਮਲ

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
1: ਸ਼੍ਰੀ ਵਾਹਿਗੁਰੂ ਸਾਹਿਬ ਜੀ।
0: ਸਤਨਾਮ।

ਤਾਰਿਓ ਸੰਸਾਰ ਮਾਇਆ ਮਦ ਮੋਹਿਤ, ਅੰਮ੍ਰਿਤ ਨਾਮ ਦਿਓ ਸਮਰੱਥ, ਹੁਣ ਕੀਰਤ ਵੰਤ ਸਦਾ ਸੁਖ ਸੰਪਤ, ਰਿੱਧਰ ਸਿੱਧ ਨਾ ਛੋਡੈ ਸੱਥ, ਦਾਨ ਬਡੋ ਅਤਵੰਤ ਮਹਾਂਬਲ, ਸੇਵਕ ਦਾਸ ਕਿਹੋ ਇਹ ਤੱਥ, ਤਾਹੇ ਕਹਾਂ ਪਰਵਾਹ ਕਾਹੂ ਕੀ, ਜਾਂ ਕੈ ਬਸੀਸ ਧਰਿਓ ਗੁਰ ਹੱਥ। ਤੀਨ ਭਵਨ ਭਰਪੂਰ ਰਹੋ ਸੋਈ, ਆਪਣ ਸਰਸ ਕੀਓ ਨਾ ਜਗਤ ਕੋਈ, ਆਪਣੇ ਆਪ ਆਪ ਹੀ ਉਪਾਇਓ, ਸੁਰ ਨਰ ਅਸੁਰ ਅੰਤ ਨਹੀਂ ਪਾਇਓ, ਪਾਇਓ ਨਹੀਂ ਅੰਤ ਸੁਰਹੇ ਅਸੁਰਹੇ ਨਰ, ਗਣ ਗੰਧਰਵ ਖੋ ਜੰਤ ਫਿਰੇ, ਅਬਿਨਾਸੀ ਅਚਲ ਅਜੋਨੀ ਸੰਭੋ, ਪੁਰਖੋਤਮ ਅਪਾਰ ਪਰੇ, ਕਰਨ ਕਾਰਨ ਸਮਰੱਥ ਸਦਾ ਸੋਈ, ਸਰਬ ਜੀ ਮਨ ਧਿਆਇਓ, ਸ਼੍ਰੀ ਗੁਰ ਰਾਮਦਾਸ ਜਯੋ ਜੈ ਜਗ ਮੈਂ, ਤੈਂ ਹਰ ਪਰਮ ਪਦ ਪਾਇਓ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਤਾਰੀ, ਅਗੰਮ ਗਿਆਨ ਰਸ ਰਸਿਓ ਹਿਓ, ਗੁਰ ਅਮਰਦਾਸ ਕਰ

ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ। ਜਿਹ ਸਤਿਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ। ਜਿਹ ਸਤਿਗੁਰ

ਤਾਹਰ ਗਿਆਨ ਪ੍ਰਗਟ ਉਜਿਆਰੋ, ਦੁੱਖ ਦਰਿਦਰ ਅੰਧਿਆਰ ਕੋ ਨਾਸ, ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ।

ਸੇ ਪਦਾਰਥ ਪਾਇਓ ਨਿਸ ਬਾਸੁ ਹਰ ਚਰਨਿਵਾਸ ਤਾਤੇ ਸੰਗਤ ਸਗਨ ਭਾਇ ਮੋ ਮਨ ਹੈ ਤੁਮਲ ਆਗਰ ਪਗੜ ਸੁਬਾਸ ਧਰੁਪ ਹੈ ਲਾਤ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪਰਗਾਸ ਜੇ ਭਿਖਤ ਅਤ ਹੋਏ ਰਹਿਸ ਮਨ

ਸਿਰ ਆ ਤਪਤ ਸੱਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸੱਚ ਸਲ ਭਣ ਤੂੰ ਅਟਲ ਰਾਜ ਅਭਗ

ਸ਼ਮਤ ਨਖ ਕਰ ਗਇਓ, ਭਗਤ ਸੀਲੇ ਸਰ ਲੜਿਓ, ਪੈਰ ਨਿਰਪੋਹਰ ਅਟਲ ਮਨ, ਸ਼ਬਦ ਗੁਰ ਨੇ ਜਾ ਗੱਡਿਓ, ਕਾਮ ਕ੍ਰੋਧ ਲੋ ਮੋਹ ਅਪਤ, ਪੰਚ ਦੂਤ ਵਿਖੰਡਿਓ, ਪਲੋ ਪੁਹਾਰ ਤੇਜੋ ਤਨਾ, ਨਿਰਪਤ ਨਾਤ ਨਾਨਕ ਬਰ, ਗੁਰ ਅਮਰਦਾਸ ਸੱਚ ਸਲ ਪਣ, ਤੈ ਦਲ ਜੀਤੋ ਇਵ ਜੁਦ ਕਰ। ਜਾਮ ਗੁਰੂ ਹੋਏ ਵੱਲ, ਧਨੇ ਕਿਆ ਗਰਵ ਦੀਜੈ, ਜਾਮ ਗੁਰੂ ਹੋਏ ਵੱਲ, ਲਖ ਬਾਹੇ ਕਿਆ ਕੀਜੈ, ਜਾਮ ਗੁਰੂ ਹੋਏ ਵੱਲ, ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਹੋਏ ਵੱਲ, ਸ਼ਬਦ ਸਾਖੀ ਸੋ ਸੱਚੇ ਘਰ, ਜੋ ਗੁਰੂ ਗੁਰੂ ਅਹਿਨਸ ਜਪੈ, ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿਦਮੇ ਤਰੈ, ਸੋ ਜਨਮ ਮਰਨ ਦੂਹੂ

सजन सचा पात साहो सिर साहां देसा

ਸਭਨਾ ਦਾ ਵਿਸਾਹੋ ਜਿਸ ਪਾ

सतना

ਸਾਹਿਬ ਕਮਾਲ ਸਾਹਿਬ ਜਮਾਲ ਸਾਹਿਬ ਬਰਕਤ ਸਰਬ ਸਾਂਝੀ ਵਾਲਤਾ ਦੇ ਰਹਿਬਰ

ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਪ੍ਰਸੰਨ ਹੋ ਕਰਕੇ ਸਾਡੇ ਸਭਨਾਂ ਦੀ

ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 663 ਅਤੇ 664 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਤੀਜਾ।